0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
3: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
2: ਵਿਜ਼ਿਟ sabrang.ca
4: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.
5: ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਆ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
6: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਏ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਕਾਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
7: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
8: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ

0: उर्दू जां फिर अंग्रेजी दे विच गलबात करो, गौरव शर्मा तुहानू देणगे वधिया सलाह ते वधिया डील्स। मर्सिडीज बेंज कंट्री हिल्स 70 दे करीब कारां दी डिस्प्ले वाला वड्डा शोरूम। सब दा माण, सब दी चाहत, अपनी सुपनमई कार खरीदण लई गौरव शर्मा नू शोरूम च जाके मिलो जां फिर फोन कर लो 403-903-6757। मर्सिडीज बेंज कंट्री हिल्स।
1: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
2: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
3: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
0: ਆਪਣੇ ਘਰ ਦਾ ਦੂਜਾ ਨਾਂ ਆ ਸਕੂਲ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
1: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
0: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
1: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
0: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
1: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
0: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
1: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
3: ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ, ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696, 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
4: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਅੰਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street, ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਅੰਪਾਇਰ। ਫੋਨ ਨੰਬਰ 403-510-1515, 2935 19th Street, ਨਾਰਥ ਈਸਟ ਕੈਲਗਰੀ।
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
1: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
0: ਦੂਜੀ ਲੋਕੇਸ਼ਨ 117-7771-80 ਐਵੀਨਿਊ,
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
0: ਚੌਥੀ ਲੋਕੇਸ਼ਨ 6

0: ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁੰਚਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁੰਚਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208।
1: बड़े सच पे हो वीर जी, की गल होगी?
0: थक गए हैं घर लब लब के। कैलगरी च घर खरीदना तो हुन बड़ा ही औखा।
1: तुसी घर चंद्रमा ते लब दे होने कैलगरी च नहीं। आ नोट करो नंबर अरुण कौशल दा।
0: कर लिया जी नोट, फोन नंबर 403-618-2112।
1: रियल एस्टेट दे सब मसलियां दा हल करनगे प्रेप रियलिटी दे मशहूर रियलटर अरुण कौशल।
0: अच्छा जी, अरुण कौशल लब के देणगे सानू घर?
1: जी हां, कल्ले घर नहीं, प्रॉपर्टी रेजिडेंशियल होवे जां कमर्शियल, घर खरीदना होवे जां वेचना, प्रेप रियलिटी दी वड्डी टीम तो करेगी दिन रात एक। कैलगरी शहर तो इलावा नेड़े दे शहरां दे विच इना दे कोल लिस्टिंग दा वड्डा खजाना है। प्रॉपर्टी बेचन लई जां खरीदन लई याद रखो अरुण कौशल दा फोन नंबर 03-618-2112। अरुण कौशल। मर्सिडीज कार खरीदना चाहते हो? हुण कैनेडा दे विच तुहाडे सुपने सच होण दा समा आ गया।
2: कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े। मर्सिडीज बेंस कंट्री हिल पहुंचो ते सिद्धी गलबात करो गौरव शर्मा दे नाल। पंजाबी, हिंदी, उर्दू जां फिर अंग्रेजी दे विच गलबात करो, गौरव शर्मा तुहानू देणगे वधिया सलाह ते वधिया डील्स। मर्सिडीज बेंस कंट्री हिल्स 70 दे करीब कारां दी डिस्प्ले वाला वड्डा शोरूम। सब दा माण, सब दी चाहत, अपनी सुपनमई कार खरीदन लई गौरव शर्मा नू शोरूम च जाके मिलो जां फिर फोन कर लो 403-903-6757।
1: मर्सिडीज बेंस कंट्री हिल्स।
0: ਤਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
3: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
0: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
3: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ? ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਢਿੱਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ।
4: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋ ਦਾ ਫੋਨ ਨੰਬਰ ਹੈ 403-616-2445।
6: Welcome back to Coffee Jalar on Radio Susangam 94.7 FM. You listen every Wednesday right here on Radio Susangam 94.7 FM. आपको जैसे पता है जैसे KWJ के अपना अलग अलग सेगमेंट होते हैं। KWJ का जो है जैसे ड्रामा डेस्क होता है जो कि इंशाल्लाह वेरी सून आने वाला है, फिर KWJ का स्पॉटलाइट होता है जो कि मेरे लास्ट गेस्ट थे, और KWJ का एक होता है वर्ल्ड स्टेज जहां पर हमारे आर्टिस्ट जो है ज्वाइन करते हैं। सो राइट नाउ आई हैव वन ऑफ माय रियली गुड फ्रेंड, रियली गुड आर्टिस्ट फ्रॉम कैलगरी, सागर आचार्य। सागर भाई, याली मदद, अस्सलाम वालेकुम।
7: हेलो, नमस्ते भाई, नमस्ते, और थैंक यू सो मच फॉर हैविंग मी हियर।
6: या
7: इट फील्स कि बहुत टाइम बाद आया हूँ मैं।
6: Do you remember कभी आया था लास्ट? I don't remember.
7: मे बी एक दो साल पहले,
6: जब हमने उसका क्या था मेरे ख्याल से वैलेंटाइन का हमने किया था 2 साल पहले।
7: Yes, 2 years back.
6: Oh my God, oh it's not more.
7: Yeah, maybe more.
6: Maybe more, eh?
7: Yeah, I was kind of busy with family.
6: Yes, yes.
7: Recently had a baby and. So, but now I'm back.
6: And now I'm back.
7: And thank you so much for organizing this amazing show.
6: Cannot wait. Yes. So, jaise, you know, I think jo hai, we've been talking for a while now. Jaise apna kuch kuch hota hai ke naam se theme jo hai kuch kuch hota hai. Apna Coffee Jalal KW Entertainment presenting apna jo live concert with Sagar, hamare Calgary ke, aur fir Moon Ahmed jo ke.

0: 94.7 FM रेडियो सुरसंगम हर हफ्ते 20 घंटे सुनो मंडे टू फ्राइडे शाम 4 तो 5 कुलदीप सिंह विचार चर्चा शाम 8 तो 9 जितेंद्र पन्नू रेडियो सुरसंगम .ca फोन 403-585-0910 रेडियो सुरसंगम
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: The following program speaks to the South Asian community uniting the world for your listening pleasure at Fairchild Radio the multicultural spirit of Calgary CHKF 94.7 FM

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ, ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ

0: नई कार खरीदन लई गौरव शर्मा नू शोरूम च जाके मिलो जा फिर फोन कर लो 403-903-6757।
1: मर्सिडीज बेंज कंट्री हिल्स।
2: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
3: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ। ਥੈਂਕ ਯੂ।
4: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
0: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
2: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
0: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
2: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
0: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
2: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
0: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
2: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
4: ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਖੁਦ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ। ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
5: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
2: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟ ਵਿੰਡ ਡਰਾਈਵ,
0: ਦੂਜੀ ਲੋਕੇਸ਼ਨ 117-7771 ਐਵੇਨਿਊ,
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
2: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
0: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
2: ਸਾਂਝਾ ਪੰਜਾਬ ਗਰੋਸਰੀ।

0: ਗ੍ਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222। ਰੇਡੀਓ ਸੁਰਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ। ਅੱਜ 16 ਸਤੰਬਰ ਹੈ ਜੀ, ਦਿਨ ਅੱਜ ਬੁੱਧਵਾਰ ਹੈ ਤੇ ਹਰ ਰੋਜ਼ ਦੀ ਤਰ੍ਹਾਂ 10 ਵਜੇ ਤੱਕ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਤੇ ਸਾਡਾ ਸਾਥ ਬਣਿਆ ਰਹੇਗਾ। ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣਗੇ ਹਰ ਰੋਜ਼ ਦੀ ਤਰ੍ਹਾਂ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ, ਜਿਨ੍ਹਾਂ ਕੋਲੋਂ ਅਸੀਂ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਦਾ ਵਿਸਥਾਰ ਜਾਣਾਂਗੇ ਤੇ ਪੁੱਛਾਂਗੇ ਉਹਨਾਂ ਕੋਲੋਂ ਭਾਰਤ ਦੀ ਰਾਜਨੀਤੀ ਦੇ ਵਿੱਚ ਕੀ ਕੁਝ ਹੋ ਰਿਹਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਭਗਵੰਤ ਮਾਨ ਹੋਰਾਂ ਦੀ, ਜਿਹੜੀ ਧਰਮ ਪਤਨੀ ਹੈ ਡਾਕਟਰ ਗੁਰਪ੍ਰੀਤ ਮਾਨ, ਉਹਨਾਂ ਦੀ ਵੀ ਕਰਾਂਗੇ ਕਿਉਂਕਿ ਉਹਨਾਂ ਨੇ ਮਾਣ ਹਾਨੀ ਦਾ ਪਰਚਾ ਕੀਤਾ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ਼, ਹਰਸਿਮਰਤ ਬਾਦਲ ਦੇ ਖਿਲਾਫ਼ ਅਤੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ਼। ਇਸ ਕੇਸ ਦਾ ਪੂਰਾ ਵਿਸਥਾਰ ਅਸੀਂ ਪੰਨੂ ਸਾਹਿਬ ਤੋਂ ਜਾਣਾਂਗੇ। ਐਸ ਜੀ ਪੀ ਸੀ ਦਾ ਇੱਕ ਮੈਂਬਰ ਜਿਹੜਾ ਬਹੁਤ ਇਸ ਵੇਲੇ ਚਰਚਾ ਦੇ ਵਿੱਚ ਹੈ, ਚਰਚਾ ਜਾਂ ਚੰਗੇ ਕੰਮਾਂ ਦੀ ਹੁੰਦੀ ਹੈ ਤਾਂ ਜਾਂ ਮਾੜਿਆਂ ਦੀ, ਅਨਫੋਰਚੁਨੇਟਲੀ ਉਹ ਮਾੜੇ ਕੰਮਾਂ ਕਰਕੇ ਚਰਚਾ ਦੇ ਵਿੱਚ ਹੈ। ਪਰਚਾ ਦਰਜ ਹੋ ਗਿਆ, ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ। ਇਸ ਕੇਸ ਦਾ ਵਿਸਥਾਰ ਵੀ ਅਸੀਂ ਪੰਨੂ ਸਾਹਿਬ ਨੂੰ ਪੁੱਛਾਂਗੇ। ਇਸ ਤੋਂ ਇਲਾਵਾ ਗੱਲ ਕਰਨਾਟਕ ਦੀ ਕਰਾਂਗੇ, ਜਿੱਥੇ ਇੱਕ ਐਮ ਐਲ ਏ ਦੀ ਭਤੀਜੀ, ਜਿਹਨੇ ਸਮਝਿਆ ਕਿ ਕੋਈ ਗੱਲ ਨਹੀਂ ਖਾਸਾ ਵੱਡਾ ਆਦਮੀ ਘਰੇ ਹੀ ਹੈ, ਅਤੇ ਉਹ ਡਾਕਟਰ ਸੀਗੀ ਅਤੇ ਹਸਪਤਾਲ ਜਾਣ ਤੋਂ ਬਿਨਾਂ ਹੀ ਘਰੇ ਬੈਠੀ ਤਨਖਾਹਾਂ ਜਿਹੜੀਆਂ ਉਹ ਲੈਂਦੀ ਸੀ, ਆਖਿਰਕਾਰ ਨੌਕਰੀ ਤੋਂ ਕੱਢ ਦਿੱਤੀ ਗਈ। ਕੀ ਉਹ ਸਸਪੈਂਡ ਕੀਤੀ ਗਈ ਹੈ, ਡਿਸਮਿਸ ਕੀਤੀ ਗਈ ਹੈ, ਜਾਂ ਉਹਨੇ ਰਿਜ਼ਾਈਨ ਦੇ ਦਿੱਤਾ? ਇਸ ਦਾ ਵਿਸਥਾਰ ਵੀ ਅਸੀਂ ਉਹਨਾਂ ਨੂੰ ਪੁੱਛਾਂਗੇ। ਇਸ ਤੋਂ ਇਲਾਵਾ ਗੱਲ ਭਾਰਤ ਅਤੇ ਪਾਕਿਸਤਾਨ ਦੇ ਤਕਰਾਰ ਦੀ ਵੀ ਕਰਨੀ ਹੈ। ਇਹ ਤਕਰਾਰ ਹੁਣ ਕਿਹੜੀ ਗੱਲੋਂ ਹੋ ਗਿਆ, ਇਹ ਸਾਨੂੰ ਹੁਣ ਪੰਨੂ ਸਾਹਿਬ ਹੀ ਦੱਸਣਗੇ। ਹੋਰ ਵੀ ਬਹੁਤ ਸਾਰੀਆਂ ਖਬਰਾਂ ਨੇ ਜਿਨ੍ਹਾਂ 'ਤੇ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਚਰਚਾ ਕਰਾਂਗੇ ਜੀ। ਕੁਝ ਹੀ ਸਮੇਂ ਦੇ ਵਿੱਚ ਜਤਿੰਦਰ ਪੰਨੂ ਜੀ ਸਾਡੇ ਨਾਲ ਫੋਨ ਲਾਈਨ 'ਤੇ ਹਾਜ਼ਰ ਹੋਣਗੇ ਜੀ। ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ 'ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ, ਤਾਂ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 587-832-1208 'ਤੇ, ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈ ਵਾਈ ਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਢੱਟ ਹੋਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ, ਤਾਂ ਤੁਸੀਂ ਵੀਰਪਾਲ ਕੌਰ ਢੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ, ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983, ਵਾਈ ਵਾਈ ਸੀ ਹੋਮ ਕੇਅਰ। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ। ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ, ਤੁਸੀਂ ਵਾਕ ਇਨ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ, ਅਤੇ ਇਹਨਾਂ ਦਾ ਫੋਨ ਨੰਬਰ 587-617-4696 ਹੈ ਜੀ, ਓਏਸਿਸ ਸਮਾਈਲ ਮੈਡੀਕਲ। ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ। ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਗੌਰਵ ਸ਼ਰਮਾ ਨੂੰ ਕਾਲ ਕਰ ਲਓ, ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ। ਇਹਨਾਂ ਦਾ ਫੋਨ ਨੰਬਰ 403-903-6757 ਹੈ ਜੀ, ਮਰਸਡੀਜ਼ ਬੈਂਜ਼ ਕੰਟਰੀ ਹਿਲਸ। ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਸਾਡੇ ਨਾਲ ਫੋਨ ਲਾਈਨ ਤੇ ਹਾਜ਼ਰ ਨੇ। ਪੰਨੂ ਸਾਹਿਬ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਚ ਤੁਹਾਡਾ।
2: ਜੀ ਸ਼ੁਕਰੀਆ ਸਵਲੀਨ, ਸਤਿ ਸ੍ਰੀ ਅਕਾਲ ਜੀ।
1: ਜੀ ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬ ਦੇ ਮੁੱਖ ਮੰਤਰੀ, ਉਹਨਾਂ ਦੀ ਧਰਮ ਪਤਨੀ

0: ਡਾਕਟਰ ਗੁਰਪ੍ਰੀਤ ਕੌਰ ਮਾਨ ਦੀ ਖਬਰ ਤੋਂ ਕਰਦੇ ਆ। ਉਹਨਾਂ ਨੇ ਮਾਣਹਾਨੀ ਦਾ ਕੇਸ ਦਰਜ ਕਰਾਇਆ ਜੀ। ਬਿਕਰਮ ਸਿੰਘ ਮਜੀਠੀਆ, ਹਰਸਿਮਰਤ ਕੌਰ ਬਾਦਲ ਤੇ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ਬਾਕੀ ਤਫਸੀਲ ਜਿਹੜੀ ਆ ਉਹ ਆਪਾਂ ਸਭ ਤੁਸੀਂ ਦੱਸ ਦਿਓ ਜੀ।
1: ਗੱਲ ਇਹ ਕਿ ਇੱਥੇ ਇੱਕ ਕੋਈ ਅੰਮ੍ਰਿਤਸਰ ਚ ਰੇਪ ਕੇਸ ਹੋਇਆ ਸੀ, ਉਹਦੇ ਚ ਜਿਹੜੀ ਪੀੜਤ ਧਿਰ ਆ ਉਹਨਾਂ ਨੇ ਸ਼ਿਕਾਇਤ ਕੀਤੀ ਸੀ ਕਿ ਜਿਹੜਾ ਦੋਸ਼ੀ ਆ ਉਹ ਕਹਿੰਦਾ ਕਿ ਮੇਰਾ ਕੱਖ ਨੀ ਵਿਗੜਨਾ। ਉਹ ਕਹਿੰਦਾ ਕਿ ਉਹਦੀ ਗੱਲ ਹੋ ਗਈ ਆ ਮੁੱਖ ਮੰਤਰੀ ਦੀ ਪਤਨੀ ਨਾਲ 5 ਕਰੋੜ ਦਾ ਸੌਦਾ ਹੋ ਗਿਆ। ਮੁੱਖ ਮੰਤਰੀ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਕਹਿੰਦੀ ਮੈਂ ਅੱਜ ਤੱਕ ਉਸ ਬੰਦੇ ਨੂੰ ਮਿਲੀ ਨੀ, ਕਦੇ ਫੋਨ ਤੇ ਗੱਲ ਨੀ ਹੋਈ। ਇਹੋ ਜਿਹੀ ਗੱਲ ਜੇ ਆਪਣੇ ਘਰ ਬੈਠਾ ਕੋਈ ਆਪੇ ਕਰੀ ਜਾਂਦਾ ਤੇ ਮੈਂ ਕੀ ਕਰਾਂ। ਇਸ ਮਸਲੇ ਨੂੰ ਚੁੱਕਿਆ ਗਿਆ, ਮਾਮਲਾ ਗੰਭੀਰ ਹੁੰਦਾ ਗਿਆ। ਕਈ ਲੋਕ ਇਸ ਤਰ੍ਹਾਂ ਤੁਰੇ ਜਾਂਦੇ ਆ, ਰਾਹ ਚ ਗੱਪਾਂ ਛੱਡ ਦਿੰਦੇ ਆ। ਗੱਪਾਂ ਜਿਹੜੀਆਂ ਨੇ ਸਾਡੇ ਬਾਬੇ ਕਹਿੰਦੇ ਹੁੰਦੇ ਸੀ ਖੰਭਾਂ ਦੀਆਂ ਡਾਰਾਂ ਬਣ ਜਾਂਦੀਆਂ। ਕਿਤੇ ਖੰਭ ਪਿਆ ਹੋਵੇ ਤੇ ਆਖੋ ਉੱਥੇ ਖੰਭ ਪਿਆ ਨੀ, ਖੰਭ ਪਏ ਸੀ। ਦੂਸਰਾ ਕਹਿੰਦਾ ਖੰਭ ਪਿਆ ਸੀ ਤੇ ਰਾਤ ਨੂੰ ਫਿਰ ਇੱਥੇ ਪੰਛੀ ਉਤਰੇ ਹੋਣਗੇ। ਤੀਜਾ ਕਹਿੰਦਾ ਪੰਛੀ ਤੇ ਰਾਤੀ ਕਿਸੇ ਨੇ ਵਾਹਵਾ ਮਾਰੇ ਜਾਂਦੇ ਆ। ਉੱਥੋਂ ਤੁਰਦਾ ਤੁਰਦਾ ਇੱਕ ਖੰਭ ਪਿਆ, ਖੰਭਾਂ ਦੀ ਪੰਛੀਆਂ ਦੀ ਡਾਟ ਬਣ ਜਾਂਦੀ ਹੈ। ਇੱਥੇ ਵੀ ਖਬਰ ਇੱਕ ਜਗ੍ਹਾ ਕਦੇ ਬੈਠਿਆ ਗੱਪ ਮਾਰਤੀ ਹੋ, ਜਿਹਨੇ ਇਹ ਗੱਲ ਕਦੇ ਆਖੀ ਹੋਊਗੀ, ਆਖੀ ਕਿ ਨਹੀਂ ਆਖੀ ਅਜੇ ਇਹ ਵੀ ਕੋਈ ਪਤਾ ਨੀ। ਉਹਦੇ ਨਾਂ ਤੇ ਲੱਗਦੀ ਵੀ ਹੋ ਸਕਦੀ ਹੈ। ਉਹ ਜਿਹੜਾ ਬੰਦਾ ਦੋਸ਼ੀ ਇਸ ਰੇਪ ਕੇਸ ਦਾ, ਉਹਦੀਆਂ ਫੋਟੋ ਅਕਾਲੀ ਦਲ ਦੇ ਵੱਡੇ ਲੀਡਰਾਂ ਨਾਲ ਵੀ ਸਾਰਿਆਂ ਨਾਲ ਨਿਕਲ ਆਈਆਂ, ਜਿਹਦੇ ਤੋਂ ਹੁਣ ਇਹ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਜੀ ਬੰਦਾ ਤੇ ਇਹਨਾਂ ਦਾ, ਤੇ ਇਹਨਾਂ ਨੇ ਗੱਲ ਬਣਾਉਣ ਵਾਸਤੇ ਉਹਨੂੰ ਅੱਗੇ ਲਾ ਤਾ, ਤੇ ਸਾਡਾ ਤੇ ਇਹਦਾ ਵਾਸਤਾ ਕੋਈ ਨੀ। ਮੁੱਖ ਮੰਤਰੀ ਦੀ ਘਰਵਾਲੇ ਨੂੰ ਕਦੇ ਮਿਲਿਆ ਨੀ, ਕਦੇ ਫੋਨ ਤੇ ਗੱਲ ਨੀ ਹੋਈ, ਤੇ ਫਜ਼ੂਲ ਦੀ ਗੱਲ ਆ। ਜਦੋਂ ਇਹ ਮੁੱਦਾ ਬਾਹਰ ਆਇਆ ਉਦੋਂ ਇਹਨਾਂ ਨੇ ਸੁਖਪਾਲ ਸਿੰਘ ਖਹਿਰਾ, ਬਿਕਰਮ ਸਿੰਘ ਮਜੀਠੀਆ, ਸੁਖਪਾਲ ਖਹਿਰੇ ਦੇ ਇੱਕ ਰਿਸ਼ਤੇਦਾਰ ਹਾਈਕੋਰਟ ਦਾ ਰਿਟਾਇਰਡ ਜੱਜ, ਇਹਨਾਂ ਸਾਰਿਆਂ ਨੇ ਬਿਆਨਬਾਜ਼ੀ ਕਰ ਦਿੱਤੀ, ਇਹਦੀ ਜਾਂਚ ਕਰਾਓ, ਇਹਦੀ ਪੜਤਾਲ ਕਰਾਓ। ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ, ਉਹ ਬਿਕਰਮ ਸਿੰਘ ਮਜੀਠੀਆ ਦੀ ਭੈਣ ਹੈ, ਉਹਨੇ ਵੀ ਬਿਆਨ ਦੇ ਦਿੱਤੇ। ਆਖਿਰਕਾਰ ਉਹ ਪਾਰਲੀਮੈਂਟ ਮੈਂਬਰ ਆਪਣੇ ਆਪ ਦੇ ਲੀਡਰ ਵੀ ਆ, ਉਸ ਬੀਬੀ ਨੇ ਬਿਆਨ ਦੇ ਦਿੱਤੇ। ਇੱਥੋਂ ਫਿਰ ਇਹ ਮਸਲਾ ਬਹੁਤ ਵੱਡਾ ਬਣ ਗਿਆ। ਉਹਦੇ ਚ ਉਦੋਂ ਫਿਰ ਡਾਕਟਰ ਗੁਰਪ੍ਰੀਤ ਕੌਰ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ, ਇਹਨੇ ਬਿਆਨ ਦਿੱਤਾ ਕਿ ਮੈਂ ਨਾ ਸਾਰਿਆਂ ਦੇ ਖਿਲਾਫ਼ ਕੇਸ ਕਰੂੰਗੀ, ਮੇਰਾ ਇਸ ਮੁੱਦੇ ਨਾਲ ਕੋਈ ਵਾਸਤਾ ਨੀ, ਮੈਂ ਜਾਣਦੀ ਨੀ ਪੁੱਛਦੀ ਨੀ, ਤੇ ਮੇਰੀ ਬਦਨਾਮੀ ਕੀਤੀ ਜਾ ਰਹੀ। ਜਦੋਂ ਉਹਨੇ ਆਖਿਆ ਕਿ ਮੈਂ ਨਾ ਨੋਟਿਸ ਭੇਜ ਰਹੀ ਹਾਂ, ਪ੍ਰੈਸ ਕਾਨਫਰੰਸ ਕਰਕੇ ਬਾਕੀ ਲੋਕ ਤੇ ਟਿਕੇ ਰਹੇ ਆਪਣੀ ਗੱਲ ਤੇ, ਪਰ ਜਿਹੜੇ ਹਾਈਕੋਰਟ ਦੇ ਰਿਟਾਇਰਡ ਜੱਜ ਸਾਹਿਬ ਸੀ ਉਹਨਾਂ ਨੇ ਆਖਿਆ ਜੀ ਕੇਸ ਕਰਨਾ ਕਰ ਦੇਵੇ, ਮੈਂ ਤਾਂ ਉਹਦੇ ਉੱਤੇ ਦੋਸ਼ ਲਾਇਆ ਕੋਈ ਨੀ, ਮੈਂ ਤਾਂ ਸਿਰਫ ਇਹ ਆਖਿਆ ਕਿ ਮੀਡੀਆ ਚ ਖ਼ਬਰਾਂ ਆਈਆਂ, ਇਹਦੀ ਪੜਤਾਲ ਹੋਣੀ ਚਾਹੀਦੀ ਹੈ। ਇਹਦੀ ਗੱਲ ਤੇ ਕੋਈ ਵੀ ਕਰ ਸਕਦਾ, ਕੋਈ ਮੰਤਰੀ ਵੀ ਇਹ ਗੱਲ ਕਹਿ ਸਕਦਾ, ਤੇ ਕੋਈ ਪਿੰਡ ਦਾ ਸਰਪੰਚ ਵੀ ਇਹ ਕਹਿ ਸਕਦਾ ਵੀ ਰੌਲਾ ਪਿਆ ਜੀ, ਚਲੋ ਪੜਤਾਲ ਕਰਾ ਲਓ, ਕਹਿੰਦਾ ਮੈਂ ਤੇ ਆਖਿਆ ਕੁਛ ਨੀ। ਚਲੋ ਉਹਦੇ ਤੋਂ ਬਾਅਦ ਮਿਸਿਆ ਟਾਈਮ ਡਿੱਗਦੀ ਜੀ ਗੁਰਪ੍ਰੀਤ ਕੌਰ ਮਾਨ, ਕੱਲ ਉਹਨੇ ਬਕਾਇਦਾ ਕੇਸ ਦਰਜ ਕਰ ਦਿੱਤਾ ਅਦਾਲਤ ਚ, ਅਰਜੀ ਦੇ ਦਿੱਤੀ ਆ ਕਿ ਇਹਨਾਂ ਨੇ ਮੇਰੀ ਮਾਣਾ ਨੀ ਕੀਤੀ ਆ, ਇਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ। ਉਸ ਮਾਣਨੇ ਦੇ ਮੁੱਦੇ ਤੇ ਹੁਣ ਥੋੜੀ ਜਿਹੀ ਗੱਲ ਗੰਭੀਰ ਹੋ ਗਈ ਆ। ਜਿਹੜੇ ਲੋਕਾਂ ਨੇ ਪਹਿਲਾਂ ਫਟਾਫਟ ਇਹੋ ਜਿਹੇ ਕੇਸ ਕੀਤੇ ਸੀ ਉਹ ਇਸ ਵੇਲੇ ਲੱਤ ਪਿੱਛੇ ਖਿੱਚਦੇ ਜਾਪਦੇ ਆ, ਹਰ ਕੋਈ ਕਹਿੰਦਾ ਮੈਂ ਤੇ ਆਖਿਆ ਹੀ ਨੀ। ਇਹਦੇ ਦਰਮਿਆਨ ਮੈਂ ਤੁਹਾਨੂੰ ਇੱਕ ਗੱਲ ਦੱਸ ਰਿਹਾ ਕਿ ਇੱਕ ਰਿਪੋਰਟ ਅਜੀਤ ਨੇ ਇੱਕ ਦਿਨ ਛਾਪੀ ਸੀ ਪਹਿਲੇ ਸਫ਼ੇ ਦੇ ਉੱਤੇ, ਬਹੁਤ ਵੱਡੀ 3 ਕਾਲਮੀ ਮੋਟੀ ਖ਼ਬਰ। ਉਹਦੇ ਵਿੱਚ ਅਜੀਤ ਨੇ ਲਿਖਿਆ ਸੀ ਕਿ ਜਿਹੜੀ ਪੀੜਤ ਧਿਰ ਆ ਉਹਨਾਂ ਦੇ ਵਿੱਚੋਂ ਕਿਸੇ ਨੇ ਅਰਜੀ ਦਿੱਤੀ ਸੀ ਹਾਈ ਕੋਰਟ ਦੇ ਵਿੱਚ, ਤੇ ਉਹਨੇ ਆਖਿਆ ਕਿ ਸਾਨੂੰ ਸ਼ੱਕ ਆ ਕਿ ਸਾਡੇ ਕੇਸ ਦੇ ਜਿਹੜੇ ਦੋਸ਼ੀ ਆ ਉਹਨਾਂ ਦਾ ਬਚਾਅ ਕੀਤਾ ਜਾ ਸਕਦਾ। ਪਤਾ ਲੱਗਾ ਕਿ ਉਹਨਾਂ ਨੇ 5 ਕਰੋੜ ਦਾ ਸੌਦਾ ਕੀਤਾ ਮੁੱਖ ਮੰਤਰੀ ਦੀ ਪਤਨੀ ਆ। ਇਹਨਾਂ ਗੱਲਾਂ ਨੂੰ ਲੈ ਕੇ ਜਦੋਂ ਹਾਈਕੋਰਟ ਚ ਗਏ ਤੇ ਹਾਈਕੋਰਟ ਦੇ ਜੱਜ ਸਾਹਿਬਾਨ ਨੇ ਅਰਜੀ ਮੋੜ ਦਿੱਤੀ ਸੀ। ਉਹਨਾਂ ਨੇ ਆਖਿਆ ਜੇ ਤਾਂ ਤੁਹਾਡੇ ਕੋਲ ਕੋਈ ਸਬੂਤ ਹੈ ਤੇ ਲੈ ਕੇ ਆ ਜਾਓ। ਪਤਾ ਲੱਗਾ ਇਹ ਤੇ ਕੋਈ ਗੱਲ ਨੀ ਹੁੰਦੀ, ਇਹਦੇ ਉੱਤੇ ਅਸੀਂ ਕੀ ਕਾਰਵਾਈ ਕਰੀਏ। ਪਤਾ ਲੱਗਾ ਜੇ ਕੱਲ ਨੂੰ ਫਿਰ ਇਹ ਤੇ ਕੇਸ ਵੀ ਚਲਾਓਗੇ ਤੇ ਸਬੂਤ ਫਿਰ ਮੰਗੇ ਜਾਣੇ, ਤੁਹਾਡੇ ਕੋਲ ਕੋਈ ਠੋਸ ਗੱਲ ਹੈਗੀ ਕਹਿਣ ਵਾਸਤੇ ਤੇ ਲੈ ਆਓ, ਅਦਾਲਤ ਕਾਰਵਾਈ ਕਰੂਗੀ, ਨਹੀਂ ਤੇ ਇਸ ਤਰ੍ਹਾਂ ਕਾਰਵਾਈ ਨਹੀਂ ਹੁੰਦੀ। ਫਿਰ ਉਸ ਦਿਨ ਇਹ ਗੱਲ ਠੱਪੀ ਜਾਣੀ ਚਾਹੀਦੀ ਸੀ, ਠੱਪੀ ਜਾਣ ਦੀ ਥਾਂ ਸਗੋਂ ਮੁੱਦਾ ਇਹ ਵੱਧ ਗਿਆ, ਪਖਿਆ ਰਿਹਾ ਪਖਿਆ ਰਿਹਾ। ਹੁਣ ਜਦੋਂ ਡਾਕਟਰ ਗੁਰਪ੍ਰੀਤ ਕੌਰ ਮਾਨ ਨੇ ਜਵਾਬੀ ਕੇਸ ਕਰ

0: ਦਿੱਤਾ। ਇਹਦੇ ਨਾਲ ਇੱਕ ਨਵਾਂ ਮਸਲਾ ਖੜਾ ਹੋ ਗਿਆ ਕਿ ਇਹ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਨੇ ਇਹ ਕਿੱਥੋਂ ਤੱਕ ਜਾ ਸਕਦੀਆਂ, ਕਿਉਂਕਿ ਕਾਫੀ ਕੁਛ ਇਹੋ ਜਿਹਾ ਹੁੰਦਾ ਜਿਹੜਾ ਪਹਿਲਾਂ ਲੋਕੀ ਗੰਭੀਰਤਾ ਨਾਲ ਨਹੀਂ ਸੋਚਦੇ ਤੇ ਫਿਰ ਇੱਕਦਮ ਜਦੋਂ ਅੱਗੇ ਗੱਲ ਤੁਰਦੀ ਆ ਫਿਰ ਪਤਾ ਲੱਗਦਾ। ਕਈ ਵਾਰੀ ਲੋਕੀ ਬਾਅਦ ਆਫਟਰ ਵਰਡ ਥਿੰਕਿੰਗ ਕਰਦੇ ਨੇ। 2017 ਦਾ ਕੇਸ, ਹੁਣ 9 ਸਾਲਾਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਜਾ ਕੇ ਹੱਥ ਜੋੜ ਕੇ ਅਖੰਡ ਕੀਰਤਨੀ ਜਥੇਬੜਿਆਂ ਨੂੰ ਮਨਾਇਆ ਕਿ ਕੇਸ ਵਾਪਸ ਲੈਲੋ। ਉਹਨਾਂ ਨੇ ਵੀ ਮਾਰਨ ਦਾ ਕੇਸ ਕੀਤਾ ਸੀ। ਸੁਖਬੀਰ ਸਿੰਘ ਕਹਿੰਦਾ ਸੀ ਮੈਨੂੰ ਪਰਵਾਹ ਨੀ, ਪਰ ਅਖੀਰ ਪਰਵਾਹ ਹੋਈ ਕਿਉਂਕਿ ਸੁਪਰੀਮ ਕੋਰਟ ਜਾ ਕੇ ਵੀ ਉਹਦਾ ਖੜਾ ਨਹੀਂ ਸੀ ਛੁੱਟਿਆ। ਇਹੋ ਜਿਹੀਆਂ ਗੱਲਾਂ ਚ ਬਚ ਕੇ ਬਿਆਨਬਾਜ਼ੀ ਕਰਨੀ ਚਾਹੀਦੀ।
1: ਜੀ, ਆਪਾਂ ਸਭ ਚੰਡੀਗੜ੍ਹ ਵੱਲ ਨੂੰ ਰੁਖ ਕਰਦੇ ਹਾਂ। ਚੰਡੀਗੜ੍ਹ ਦੇ ਸਿਹਤ ਵਿਭਾਗ ਦੇ ਵਿੱਚ ਭਰਤੀ ਹੋਣੀ ਹੈ ਤੇ ਸਿਹਤ ਸੇਵਾਵਾਂ ਦੀਆਂ ਜਿਹੜੀਆਂ ਅਸਾਮੀਆਂ ਦੀ ਨਵੀਂ ਵੰਡ ਹੈ ਉਹਦੇ ਵਿੱਚ ਪੰਜਾਬ ਦਾ ਕੋਟਾ ਜਿਹੜਾ ਉਹ ਘਟਾਇਆ ਗਿਆ। ਸਾਰੇ ਪਾਸੇ ਇਸ ਚੀਜ਼ ਦਾ ਰੌਲਾ ਜਿਹੜਾ ਉਹ ਪੈ ਰਿਹਾ, ਖਬਰ ਦਾ ਵਿਸਥਾਰ ਕੀ ਹੈ ਉਹ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ ਜੀ।
0: ਸਵਲੀਨ, ਜਦੋਂ 1966 ਦੇ ਵਿੱਚ ਇੱਥੇ ਪੰਜਾਬ ਦੀ ਵੰਡ ਹੋਈ ਤੇ ਇਹਦੇ ਚੋਂ ਹਰਿਆਣਾ ਕੱਢਿਆ ਗਿਆ, ਐਵੇਂ ਕਹਿ ਦਿੰਦੇ ਪੰਜਾਬ ਹਰਿਆਣਾ ਦੀ ਵੰਡ ਹੋਈ, ਪੰਜਾਬ ਹਰਿਆਣਾ ਦੀ ਵੰਡ ਨਹੀਂ, ਪੰਜਾਬ ਵੀ ਵੰਡਿਆ ਗਿਆ ਤੇ ਇਹ ਚੋਂ ਹਰਿਆਣਾ ਕੱਢਿਆ। ਉਦੋਂ ਹਰਿਆਣਾ ਕੱਢੇ ਜਾਣ ਤੇ ਇੱਕ ਤਾਂ ਇਹ ਫੈਸਲਾ ਹੋ ਗਿਆ ਕਿ ਜਿੰਨੀ ਜਾਇਦਾਦ ਹੈ ਹਰ ਇੱਕ ਚੀਜ਼ ਜਿਹੜੀ ਆ ਉਹ 60-40 ਨਾਲ ਵੰਡੀ ਜਾਊਗੀ, 60% ਪੰਜਾਬ ਦਾ ਤੇ 40% ਉਹਨਾਂ ਦਾ। ਦੂਸਰਾ ਨਾਲ ਇਹ ਹੋ ਗਿਆ ਕਿ ਜਦ ਤੱਕ ਫਾਈਨਲ ਡਿਸੀਜਨ ਨਹੀਂ ਆਉਂਦਾ, ਚੰਡੀਗੜ੍ਹ ਪੰਜਾਬ ਤੇ ਹਰਿਆਣੇ ਦੋਵਾਂ ਦੀ ਸਾਂਝੀ ਰਾਜਧਾਨੀ ਰਹੇਗਾ, ਉਹ ਸਾਂਝੀ ਰਾਜਧਾਨੀ ਦਾ ਪੌੜਾ ਅਜੇ ਤੱਕ ਨਹੀਂ ਮੁੱਕਦਾ। ਇਹਦੇ ਵਿੱਚ ਹੀ ਇੱਕ ਫੈਸਲਾ ਫਿਰ ਸੀ ਕਿ ਉੱਥੇ ਜਿਹੜੇ ਮੁਲਾਜ਼ਮ ਕੰਮ ਕਰਨਗੇ ਉਹਨਾਂ ਚ 60% ਪੰਜਾਬ ਦੇ ਹੋਇਆ ਕਰਨਗੇ ਤੇ ਜਿਹੜੇ 40% ਆ ਉਹ ਹਰਿਆਣੇ ਦੇ ਹੋਇਆ ਕਰਨਗੇ। ਉਸ 60-40 ਦੇ ਕੋਟੇ ਚ ਫਿਰ ਜਿਹੜੀ ਗੱਲ ਚੱਲਦੀ ਸੀਗੀ ਉਦੋਂ ਤੋਂ ਲੈ ਕੇ ਉਸ ਵਕਤ, ਕਿਉਂਕਿ ਚੰਡੀਗੜ੍ਹ ਛੋਟਾ ਜਿਹਾ ਸੀ ਮਸਾ ਸਾਡੀ ਪੰਜਾਬ ਦੀ ਕਿਸੇ ਤਹਿਸੀਲ ਜਿੱਡਾ, ਤੇ ਬਹੁਤਾ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਇਸ ਗੱਲ ਨੂੰ ਲੈ ਕੇ, ਹਰ ਕੋਈ ਆਪੋ ਆਪਣੀ ਥਾਂ ਤੇ ਮਸਤ ਰਿਹਾ, ਕੋਈ ਨੀ ਜੀ ਫੈਸਲਾ ਹੋ ਗਿਆ। ਉਸ ਫੈਸਲੇ ਹੋਏ ਦੇ ਹਿਸਾਬ ਨਾਲ ਚੱਲਦੇ ਰਹੇ। ਹੁਣ ਹੌਲੀ ਹੌਲੀ ਚੰਡੀਗੜ੍ਹ ਵੀ ਆਪਣੇ ਆਪ ਦੇ ਵਿੱਚ ਲੱਖਾਂ ਦੀ ਆਬਾਦੀ ਵਾਲਾ ਸ਼ਹਿਰ ਬਣ ਗਿਆ, ਤੇ ਇਸ ਲੱਖਾਂ ਦੀ ਆਬਾਦੀ ਵਾਲੇ ਸ਼ਹਿਰ ਦੇ ਵਿੱਚ ਮੁਲਾਜ਼ਮ ਵੀ ਪਹਿਲਾਂ ਨਾਲੋਂ ਕਾਫੀ ਵੱਧ ਗਏ ਆ। ਅਜੇ ਤੱਕ ਕੋਟਾ ਉੱਥੇ ਸੀ ਕਿ ਜਿਹੜੇ ਚੰਡੀਗੜ੍ਹ ਦੇ ਲੋਕ ਆ ਉਹਨਾਂ ਦੀ ਭਰਤੀ ਤਾਂ ਹੋਵੇਗੀ, ਉਹ ਸਿੱਧੀ ਹੋ ਸਕਦੀ ਆ ਉਹਨਾਂ ਚ ਕੁਝ, ਕਿਉਂਕਿ ਉਹਨਾਂ ਦਾ ਤੇ ਦਿੱਲੀ ਦਾ ਸਾਂਝਾ ਖੇਡ ਰਿਹਾ, ਦਿੱਲੀ ਦੇ ਅਫਸਰ ਇੱਥੇ ਆ ਸਕਦੇ, ਇਹਨਾਂ ਦੇ ਉੱਤੇ ਜਾ ਸਕਦੇ ਆ, ਪਰ ਹੇਠਲੀਆਂ ਅਸਾਮੀਆਂ ਸਾਰੀਆਂ 60-40 ਦਾ ਹੋਣਗੀਆਂ। ਜੇ ਚੰਡੀਗੜ੍ਹ ਚ ਵੀ ਭਰਤੀ ਕੀਤੇ ਜਾਣੇ ਆ ਤੇ ਇਹ ਵੇਖਿਆ ਜਾਵੇਗਾ ਕਿ ਉਹਨਾਂ ਚ 60% ਜਿਹੜੇ ਆ ਪਿੱਛੋਂ ਪੰਜਾਬੀ ਮੂਲ ਦੇ ਹੋਣੇ ਚਾਹੀਦੇ ਆ। ਹੁਣ ਉਹਨਾਂ ਨੇ ਹੈਲਥ ਡਿਪਾਰਟਮੈਂਟ ਚ ਨਵੀਂ ਭਰਤੀ ਕਰਨੀ ਆ, ਉਹਦੇ ਚ ਇੱਕ ਨਵਾਂ ਫਾਰਮੂਲਾ ਕੱਢ ਲਿਆ। ਕੁਛ ਕਹਿੰਦੇ ਜੀ 40% ਚੰਡੀਗੜ੍ਹ ਦੇ, 30% ਹਰਿਆਣੇ ਦੇ ਤੇ 30% ਪੰਜਾਬ ਦੇ। ਇਹ ਆਪਣੇ ਆਪ ਚ ਗਲਤ ਗੱਲ ਹੈ। ਚੰਡੀਗੜ੍ਹ ਕਿਉਂਕਿ ਵੱਡਾ ਹੋ ਗਿਆ ਪਹਿਲਾਂ ਨਾਲ, ਉਹਦਾ ਕੋਟਾ ਕੱਢਿਆ ਜਾਂਦਾ, ਹਰ ਕੋਈ ਉਹਨੂੰ ਆਖੂਗਾ ਜਾਇਜ਼ ਲੱਗਦਾ, ਚਲੋ ਕੋਟਾ ਕੱਢਣਾ, ਉਹਦਾ 10% ਤੇ 20% ਕੱਢ ਲੈਣ, ਇੱਕ ਜ਼ਿਲ੍ਹੇ ਜੋਗਾ ਹੈਗਾ, ਇਹ ਤੋਂ ਵੱਡਾ ਤੇ ਉਹ ਹੈ ਨੀ, ਪਰ ਉਹਦਾ ਕੋਟਾ ਇੱਕ ਤਾਂ ਇੱਕਦਮ 40% ਕਰ ਦਿੱਤਾ ਗਿਆ। ਜਿਹੜਾ ਬਾਕੀ ਦਾ ਕੋਟਾ ਉਹਦੇ ਵਿੱਚੋਂ ਵੀ ਹਰਿਆਣੇ ਦਾ ਕੋਟਾ 40% ਤੇ ਪੰਜਾਬ ਦਾ 60 ਹੋਣਾ ਚਾਹੀਦਾ। ਫਰਜ਼ ਕਰੋ ਜੇ ਚੋਂ 20% ਉਹਨਾਂ ਨੂੰ ਦੇ ਵੀ ਦੇਣ ਚੰਡੀਗੜ੍ਹ ਵਾਲਿਆਂ ਨੂੰ, ਤੇ ਬਾਕੀ ਦੇ 80 ਦੇ ਵਿੱਚੋਂ ਜੇ ਵੰਡ ਕੀਤੀ ਜਾਵੇ ਤੇ ਉਹ 80 ਚੋਂ 48% ਸਾਡਾ ਪੰਜਾਬ ਦਾ ਬਣਦਾ ਤੇ 32% ਹਰਿਆਣਾ ਦਾ ਬਣਦਾ। ਇਹਨਾਂ ਨੇ ਕੀ ਕੀਤਾ, ਪੁੱਕਾ ਪੁੱਕਾ ਹੀ ਇਹ ਕਹਿਤਾ ਕਿ ਉਹਦੇ ਚ 40% ਪੋਸਟਾਂ ਇਕੱਲੇ ਚੰਡੀਗੜ੍ਹ ਸ਼ਹਿਰ ਦੇ ਲੋਕਾਂ ਵਾਸਤੇ ਹੋਣਗੀਆਂ, 30% ਹਰਿਆਣੇ ਵਾਸਤੇ ਤੇ 30% ਪੰਜਾਬ ਵਾਸਤੇ। ਪਹਿਲਾਂ ਤਾਂ ਇਹ ਹੈ ਕਿ 40% ਇਕੱਲੇ ਚੰਡੀਗੜ੍ਹ ਵਾਸਤੇ, ਇਹ ਕਿਸੇ ਨੂੰ ਸਮਝ ਨਹੀਂ ਆਉਂਦੀਆਂ ਕਿੰਨੀਆਂ ਪੋਸਟਾਂ ਕਿਉਂ, ਤੇ ਫਿਰ ਪੰਜਾਬ ਤੇ ਹਰਿਆਣੇ ਨੂੰ ਬਰਾਬਰ ਕਿੱਦਾਂ ਕਰਤਾ, ਜਦਕਿ ਹਰਿਆਣੇ ਨੂੰ ਬਣਾਉਣ ਵਾਸਤੇ ਜਿਹੜਾ ਪੰਜਾਬ ਰੀਆਰਗਨਾਈਜੇਸ਼ਨ ਐਕਟ ਸੀ ਉਹਦੇ ਚ 60-40 ਦੀ ਰੇਸ਼ੋ ਲਿਖੀ ਆ। ਇਹਦੇ ਤੋਂ ਪਹਿਲਾਂ ਵੀ ਕਈ ਵਾਰੀ ਏਦਾਂ ਦੀਆਂ ਗੱਲਾਂ ਹੋਈਆਂ। 2 ਸਾਲ ਪਹਿਲਾਂ ਇਹਨਾਂ ਨੇ ਅਚਾਨਕ ਸਾਰੇ ਭਾਰਤ ਦੇ ਸੂਬਿਆਂ ਨੂੰ ਤੇ ਯੂਨੀਅਨ ਟੈਰੀਟਰੀਆਂ ਨੂੰ ਇੱਕ ਚਿੱਠੀ ਕੱਢਤੀ ਸੀ ਕਿ ਸਾਡੇ ਕਾਲਜਾਂ ਲਈ ਟੀਚਰ ਚਾਹੀਦੇ ਆ ਤੇ ਤੁਸੀਂ ਆਪੋ ਆਪਣੇ ਸੂਬਿਆਂ ਚੋਂ ਭੇਜੋ। ਉਦੋਂ ਸਾਡੇ ਪੰਜਾਬ ਤੋਂ ਬਹੁਤ ਰੌਲਾ ਪਿਆ, ਪਹਿਲਾਂ ਜਥੇਬੰਦੀਆਂ ਟੀਚਰ ਜਥੇਬੰਦੀਆਂ ਨੇ ਵਿਰੋਧ ਕੀਤਾ, ਫਿਰ ਇਹ ਗੱਲ ਮੇਰੇ ਕੋਲ ਪਹੁੰਚੀ ਤੇ ਮੈਂ ਹੀ ਸਭ ਤੋਂ ਪਹਿਲਾਂ ਮੁੱਦਾ ਚੁੱਕਿਆ ਸੀ ਕਿ ਤੁਹਾਡਾ ਜਿਹੜਾ ਚਾਰਟਰ ਆ

0: ਚੰਡੀਗੜ੍ਹ ਸ਼ਹਿਰ ਦਾ, ਉਹਦੇ ਚ ਲਿਖਿਆ ਕਿ ਹਰਿਆਣੇ ਤੇ ਪੰਜਾਬ ਦੇ ਵਿੱਚੋਂ 60% ਤੇ 40% ਦੇ ਹਿਸਾਬ ਨਾਲ ਕੋਟਾ ਹੋਊਗਾ ਤੇ ਤੁਸੀਂ ਦੂਸਰੇ ਸੂਬਿਆਂ ਤੇ ਯੂਨੀਅਨ ਟੈਰੀਟਰੀਆਂ ਤੋਂ ਕਿੱਦਾਂ ਮੰਗ ਸਕਦੇ ਆ। ਉਹ ਗੱਲ ਬਹੁਤ ਵੱਧ ਗਈ, ਜਦੋਂ ਜ਼ਿਆਦਾ ਵੱਧ ਗਈ ਤੇ ਫੇਰ ਇਹਨਾਂ ਨੇ ਉਦੋਂ ਉਹ ਜਿਹੜੀ ਚਿੱਠੀ ਸੀ ਵਾਪਸ ਲੈਣੀ ਸੀ। ਉਹਨਾਂ ਇੱਕ ਨਵੇਂ ਕਿਸਮ ਦੀ ਕੱਢ ਲਈ ਹੈ, ਹਰ ਵਾਰੀ ਕੋਈ ਨਾ ਕੋਈ ਨਵੀਂ ਗੱਲ ਕਰਦੇ ਆ ਜਿਹਦੇ ਨਾਲ ਪੰਜਾਬ ਨਾਲ ਧੱਕਾ ਹੋ ਰਿਹਾ। ਔਰ ਕੱਲ ਦੀ ਸਾਰੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਇੱਕ ਭਾਜਪਾ ਤੋਂ ਸਿਵਾ ਬਾਕੀ ਸਾਰੇ ਜਿਹੜੇ ਵਿਰੋਧ ਕਰ ਰਹੇ ਆ, ਭਾਜਪਾ ਦਾ ਵਿਰੋਧ ਬੜਾ ਮਾੜਾ ਜਿਹਾ।
1: ਜੀ ਪੰਸੋ, ਭਾਵੇਂ ਸੋਸ਼ਲ ਮੀਡੀਆ ਦੀ ਗੱਲ ਕਰ ਲਈਏ ਤੇ ਭਾਵੇਂ ਡਿਜੀਟਲ ਅਖਬਾਰਾਂ ਦੀ, ਇੱਕ ਫੋਟੋ ਸਾਰੇ ਪਾਸੇ ਘੁੰਮਦੀ ਹੈ, ਬੀਬੀ ਜੀ ਸ਼ਕਲ ਤੇ ਸਿਆਣੀ ਜੀ ਉਮਰ ਦਾ ਬੰਦਾ ਅਮਰਜੀਤ ਸਿੰਘ ਚਾਵਲਾ ਤੇ ਇੱਕ ਕੁਝੀ ਹਰਕਤ ਕਰਕੇ ਪਰਚਾ ਦਰਜ ਹੋ ਗਿਆ, ਅਹੁਦਿਆਂ ਤੋਂ ਅਸਤੀਫਾ ਦੇਤਾ, ਐਸਜੀਪੀਸੀ ਦਾ ਮੈਂਬਰ ਹੈ, ਕੀ ਖਬਰ ਹੈ ਜੀ ਸਾਰੀ?
0: ਇਹ ਖਬਰ ਬੜੇ ਧਿਆਨ ਨਾਲ ਮੈਂ ਵੀ ਵੇਖੀ ਹੈ ਕਿਉਂਕਿ ਇਹ ਬੰਦਾ ਸ਼੍ਰੋਮਣੀ ਕਮੇਟੀ ਦੇ ਵਿੱਚ ਅੱਜ ਕੱਲ ਜਿਹੜੇ ਦੋ ਤਿੰਨ ਬੰਦੇ ਸੁਖਬੀਰ ਸਿੰਘ ਬਾਦਲ ਦੇ ਸਭ ਤੋਂ ਬਾਅਦ ਨੇੜੇ ਗਿਣੇ ਜਾਂਦੇ ਆ ਉਹਨਾਂ ਚੋਂ ਇੱਕ ਆ। ਉਹਦੇ ਉੱਤੇ ਦੋਸ਼ ਲਾਏ ਇੱਕ ਬੀਬੀ ਨੇ, ਉਹ ਕਹਿੰਦੀ ਕਿਸ ਤਰ੍ਹਾਂ ਨੇ ਮੈਨੂੰ ਐਕਸਪਲੋਇਟ ਕੀਤਾ। ਇਹ ਪਹਿਲਾਂ ਵੀ ਕਈ ਕਿਸਮ ਦੇ ਚਰਚਿਆਂ ਚ ਤੇ ਰਿਹਾ ਪਰ ਕਦੇ ਇਹਦੇ ਬਾਰੇ ਕੋਈ ਬਹੁਤੀ ਗੱਲ ਨਹੀਂ ਆਈ। ਉਦਾਂ ਇਹ ਜਿਹੜੇ ਦੋ ਤਿੰਨ ਜਣੇ ਆ ਹੁਣ ਤੱਕ ਉਹ ਪੁਰਾਣੇ ਸਿੱਖ ਸੰਘਰਸ਼ ਦਾ ਖੱਟਿਆ ਖਾਣ ਵਾਲਿਆਂ ਚੋਂ ਨੇ। ਇਹ ਕਿਸੇ ਵਕਤ ਜਿਹੜਾ ਸੀ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਬਹੁਤ ਨੇੜਿਆਂ ਚ ਹੁੰਦੇ ਸੀ ਇਹ ਦੋ ਤਿੰਨ ਜਣੇ। ਮੁੜ ਕੇ ਬੜਾ ਚਿਰ ਇਹਨਾਂ ਨੂੰ ਜਨਰਲ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਨੇੜੇ ਨਹੀਂ ਸੀ ਲੱਗਣ ਦਿੱਤਾ। ਜਦੋਂ ਇਹ ਨੇੜੇ ਲੱਗੇ ਤੇ ਜ਼ਰੂਰਤ ਤੋਂ ਜ਼ਿਆਦਾ ਨੇੜੇ ਲੱਗ ਗਏ ਤੇ ਉਹ ਇਸ ਹੱਦ ਤੱਕ ਚਲੇ ਗਏ ਕਿ ਹੌਲੀ ਹੌਲੀ ਸਾਰੇ ਮਾਮਲਿਆਂ ਚ ਇਹਨਾਂ ਨੂੰ ਪੋਸਟਾਂ ਮਿਲਣ ਲੱਗ ਪਈਆਂ, ਹਰ ਇੱਕ ਗੱਲ ਦੇ ਵਿੱਚ ਇਹ ਅੱਗੇ ਲਾਏ ਜਾਣ ਲੱਗ ਪਏ। ਅੱਜ ਕੱਲ ਉਹ ਇਸ ਹੱਦ ਤੱਕ ਹੈ ਕਿ ਕੋਈ ਵੀ ਪ੍ਰੈਸ ਕਾਨਫਰੰਸ ਕਰਨੀ ਹੋਵੇ ਸ਼੍ਰੋਮਣੀ ਕਮੇਟੀ ਨੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਨਾਲ ਸਭ ਤੋਂ ਅੱਗੇ ਇਹ ਬੈਠਾ ਹੁੰਦਾ। ਕੱਲ ਜਦੋਂ ਅਚਾਨਕ ਇਹ ਗੱਲ ਸਾਹਮਣੇ ਆਈ, ਅਜੇ ਤੱਕ ਪੁਲਿਸ ਨੇ ਬਕਾਇਦਾ ਤੌਰ ਤੇ ਨਹੀਂ ਦੱਸਿਆ ਕਿ ਅਸੀਂ ਪਰਚਾ ਦਰਜ ਕਰ ਲਿਆ, ਪਰ ਸੋਸ਼ਲ ਮੀਡੀਆ ਤੇ ਆ ਚੁੱਕਾ, ਸਾਰੇ ਪਾਸੇ ਰੌਲਾ ਪੈ ਚੁੱਕਾ। ਉਸ ਰੌਲੇ ਤੋਂ ਬਾਅਦ ਇਹਨੇ ਉਸੇ ਵੇਲੇ ਫਟਾਫਟ ਜਿਹੜਾ ਉਹ ਜਿਹੜਾ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ। ਪਰ ਲੱਗਦਾ ਇਹ ਹੈ ਕਿ ਇਸ ਮਾਮਲੇ ਚ ਉਹ ਵੀ ਤੇ ਉਹਦੀ ਪਾਰਟੀ ਵੀ ਕੁਝ ਘਬਰਾਹਟ ਚ।
1: ਜੀ ਪੰਨੂ ਸਾਹਿਬ, ਹੁਣ ਪਟਿਆਲੇ ਵੱਲ ਨੂੰ ਚੱਲਦੇ ਆ। ਪਟਿਆਲੇ ਦੇ ਵਿੱਚ ਦੋ ਤਿੰਨ ਜਾਲੀ ਕਾਲ ਸੈਂਟਰ ਸੀਗੇ ਜਿਨ੍ਹਾਂ ਤੇ ਈਡੀ ਨੇ ਚੱਜ ਨਾਲ ਰੇਡ ਜਿਹੜੀ ਆ ਉਹ ਕੀਤੀ ਹੈ, ਕੀ ਤਫਸੀਲ ਹੈ ਤੇ ਕਿਉਂ ਈਡੀ ਨੂੰ ਉੱਥੇ ਤੱਕ ਪਹੁੰਚਣਾ ਪੈ ਗਿਆ ਜੀ?
0: ਇਹ ਜਿਹੜਾ ਧੰਦਾ ਸਵਲੀਨ ਸਭ ਤੋਂ ਪਹਿਲਾਂ ਸ਼ੁਰੂ ਹੋਇਆ ਸੀ ਝਾਰਖੰਡ ਸਟੇਟ ਦੇ ਵਿੱਚ, ਉੱਥੇ ਜਾਮਤਾਰਾ ਨਾਂ ਦਾ ਇੱਕ ਛੋਟਾ ਜਿਹਾ ਟਾਊਨ ਹੈ, ਉਸ ਟਾਊਨ ਤੋਂ ਉੱਥੇ ਬੈਠੇ ਬੰਦੇ ਕੰਮ ਕਰਦੇ ਨੇ ਦੇਸੀ ਸਾਈਬਰ ਕ੍ਰਾਈਮ ਦਾ। ਜਦੋਂ ਛਾਪਾ ਵੱਜਣਾ ਤੇ ਉਹ ਦੋ ਸਟੇਟਾਂ ਦੇ ਬਿਲਕੁਲ ਵਿਚਾਲੇ ਸੀ, ਛੋਟੀ ਜਿਹੀ ਇੱਕ ਚੋ ਵਗਦੀ ਸੀ ਉਹਦੇ ਕੰਢੇ ਤੇ, ਜੇ ਬੰਗਾਲ ਦੀ ਪੁਲਿਸ ਨੇ ਛਾਪਾ ਮਾਰਨਾ ਤੇ ਉਹਨਾਂ ਨੇ ਝਾਰਖੰਡ ਵਿੱਚ ਅੰਦਰ ਨੂੰ ਭੱਜਣਾ ਕਾਬੂ ਲਾਉਣਾ, ਜੇ ਝਾਰਖੰਡ ਵਾਲਾ ਛਾਪਾ ਮਾਰਨਾ ਤੇ ਚੋ ਟੱਪ ਕੇ ਨਾ ਬੰਗਾਲ ਚੜ੍ਹਨਾ ਤੇ ਝਾਰਖੰਡ ਦੀ ਪੁਲਿਸ ਉੱਥੇ ਨਹੀਂ ਜਾ ਸਕਦੀ। ਮੁੜ ਕੇ ਉਹਨਾਂ ਦੋਵਾਂ ਸੂਬਿਆਂ ਦੀ ਪੁਲਿਸ ਨੇ ਰਲ ਕੇ ਛਾਪੇ ਮਾਰਨੇ ਸ਼ੁਰੂ ਕਰਤੇ। ਇੱਥੇ ਇੰਨਾ ਜ਼ਿਆਦਾ ਕ੍ਰਾਈਮ ਸੀ ਸਾਈਬਰ ਕ੍ਰਾਈਮ ਕਿ 15,000 ਦੀ ਆਬਾਦੀ ਸੀ ਉਸ ਸਾਈਬਰ ਕ੍ਰਾਈਮ ਤੇ ਪੁਲਿਸ ਦੇ ਛਾਪੇ ਮੁੜਮੁੜ ਵੱਜਣ ਕਰਕੇ ਅੱਜ ਕੱਲ ਉੱਥੇ ਸਿਰਫ 5-6,000 ਦੀ ਆਬਾਦੀ ਕਦੇ ਰਹਿ ਗਈ, ਬਾਕੀ ਸਭ ਲੋਕ ਉੱਥੇ ਉੱਠ ਗਏ ਆ ਕਿਉਂਕਿ ਸ਼ਹਿਰ ਦੀ ਬਦਨਾਮੀ ਬੜੀ ਆ। ਉਹਨਾਂ ਚੋਂ ਬਹੁਤੇ ਸਾਈਬਰ ਕ੍ਰਾਈਮ ਬੜੇ ਫਿਰ ਉੱਥੋਂ ਉੱਠ ਕੇ ਹਰਿਆਣੇ ਚ ਦਿੱਲੀ ਦੇ ਨੇੜੇ ਇੱਕ ਕਸਬਾ ਪੈਂਦਾ ਨੂਹ, ਉੱਥੇ ਆ ਗਏ। ਨੂਹ ਤੋਂ ਫਿਰ ਉਹ ਰਾਜਸਥਾਨ ਵਿੱਚ ਵੀ, ਪੰਜਾਬ ਵੀ, ਹੋਰ ਥਾਵਾਂ ਤੇ ਵੀ ਅੱਡੇ ਬਣਾਉਣ ਲੱਗ ਪਏ। ਅੱਜ ਕੱਲ ਜਿੰਨਾ ਸਾਈਬਰ ਕ੍ਰਾਈਮ ਹੈ ਉਹ ਵੀ ਜਿਹੜੇ ਸਰਵਰ ਗੈਂਗ ਆ ਕਿ ਟੈਸਟ ਕਿਸੇ ਦਾ ਤੇ ਦੇਣ ਵਾਸਤੇ ਕਿਸੇ ਹੋਰ ਨੂੰ ਭੇਜ ਦਿੰਦੇ ਆ, ਇਹ ਵੀ ਗੈਂਗ ਉੱਥੋਂ ਚੱਲਦੇ ਆ। ਉਹਨਾਂ ਦੇ ਨੂਹ ਦੇ ਵਿੱਚ ਅੱਡਿਆਂ ਤੇ ਛਾਪੇ ਵੱਜਦੇ ਸੀ, ਇਸ ਕਰਕੇ ਉਹਨਾਂ ਰਾਜਸਥਾਨ ਚ ਵੀ ਅੱਡੇ ਬਣਾ ਲਏ। ਚੰਡੀਗੜ੍ਹ ਦੇ ਲਾਗੇ ਇੱਥੇ ਆ ਕੇ ਪੰਚਕੂਲੇ ਤੇ ਸਾਡੇ ਪੰਜਾਬ ਦਾ ਜਿਹੜਾ ਸ਼ਹਿਰ ਹੈ ਚੰਡੀਗੜ੍ਹ ਨਾਲ ਲੱਗਦਾ ਮੋਹਾਲੀ, ਇੱਥੇ ਵੀ ਅੱਡੇ ਬਣਾਏ ਔਰ ਇੱਕ ਇੱਕ ਅੱਡੇ ਤੇ ਛਾਪਾ ਵੱਜਾ ਤੇ 150-150 ਮੁੰਡੇ ਕੁੜੀਆਂ ਫੜੇ ਗਏ ਜਿਹੜੇ ਸ਼ਾਮ ਨੂੰ ਆਉਂਦੇ ਸੀ, ਸਾਰੀ ਰਾਤ ਡਿਊਟੀ ਕਰਦੇ ਸੀ। ਆਂਢ ਗੁਆਂਢ ਕਿਸੇ ਨੂੰ ਨਹੀਂ ਪਤਾ ਵੀ ਉਹ ਕੀ ਡਿਊਟੀ ਕਰਦੇ ਆ ਤੇ ਕੰਮ ਇੱਕੋ ਹੁੰਦਾ ਸੀ ਕਿ ਰਾਤ ਨੂੰ ਅਮਰੀਕਾ ਕੈਨੇਡਾ ਨੂੰ ਕਾਲਾਂ ਕਰਨੀਆਂ, ਲੋਕਾਂ ਸਾਰਿਆਂ ਨੂੰ ਕਾਲਾਂ ਕਰਕੇ ਰੱਖੀ ਜਾਣਾ, ਤੁਹਾਡੇ ਪਾਸਪੋਰਟ ਚ ਨੁਕਸ ਨਿਕਲਾਇਆ, ਤੁਹਾਨੂੰ ਤੇ ਆਹ ਕੁਛ ਹੋਜੂ ਉਹ ਕੁਛ ਹੋਜੂ, ਜੇ ਤੁਸੀਂ ਇੰਨੇ ਪੈਸੇ ਨਾ ਦਿੱਤੇ ਹੁਣੇ ਆਨਲਾਈਨ ਤੇ ਤੁਹਾਡੇ ਖਿਲਾਫ਼ ਪਰਚਾ ਦਰਜ ਹੋਜੂ, ਤੁਹਾਨੂੰ ਉੱਥੋਂ ਮੰਗਾਏ। ਬਹੁਤ ਬਕਵਾਸ ਵੀ ਕਰਦੇ ਸੀ, ਪੁੱਠਾ ਸਿੱਧਾ ਵੀ ਬੋਲਦੇ ਸੀ, ਉਹ ਵੀ ਫੜਿਆ ਗਿਆ। ਇੱਕ ਵਾਰੀ ਪੁਣੇ ਚ ਛਾਪਾ ਮਾਰਿਆ ਗਿਆ ਤੇ ਇੱਕੋ ਦਿਨ 600 ਤੋਂ

0: ਫੜੇ ਗਏ ਸਨ। ਹੁਣ ਜਿਹੜੇ ਆ ਛਾਪੇ ਕੱਲ ਪਟਿਆਲੇ ਚ ਵੱਜੇ ਆ, ਇਹ ਤੋਂ ਪਤਾ ਲੱਗਾ ਕਿ ਮੋਹਾਲੀ ਵਾਲਿਆ ਕਿਉਂਕਿ ਮੁੜ ਮੁੜ ਛਾਪੇ ਪੈਂਦੇ ਸੀ, ਇੱਥੋਂ ਵਾਲਾ ਕੰਮ ਸ਼ਿਫਟ ਕਰਕੇ ਪਟਿਆਲੇ ਚਲਾ ਗਿਆ ਤੇ ਦਿੱਲੀ ਤੋਂ ਆ ਕੇ ਇਨਫੋਰਸਮੈਂਟ ਡਾਇਰੈਕਟੋਰੇਟ ਜਿਹਨੂੰ ਆਪਾਂ ED ਕਹਿੰਦੇ ਹਾਂ, ਉਹਨਾਂ ਨੇ ਛਾਪਾ ਮਾਰਿਆ ਤੇ ਪਤਾ ਇਹ ਲੱਗਾ ਕਿ ਉਹ ਲਿੰਕ ਜਿਹੜੇ ਪੁਣੇ ਤੋਂ ਜਾ ਕੇ ਚੱਲਦੇ ਸੀ, ਪੁਰਾਣਾ ਉਹ ਜਾਮਤਾਰ ਵਾਲਾ ਗਰੁੱਪ ਦਿੱਲੀ ਦੇ ਲਾਗੇ ਨੂੰਹ ਤੋਂ ਜਿਹੜਾ ਚੱਲਦਾ ਸੀ, ਇਹ ਉਹੀ ਗਰੁੱਪ ਹੈ ਜਿਹਨਾਂ ਨੇ ਆ ਕੇ ਹੁਣ ਪਟਿਆਲੇ ਚ ਅੱਡੇ ਬਣਾਏ ਆ। ਤੇ ਕੱਲ ਜਦੋਂ ਉੱਥੇ ਛਾਪਾ ਮਾਰਿਆ ਤੇ ਪਤਾ ਲੱਗਾ ਕਿ ਸੈਂਕੜਿਆਂ ਦੀ ਗਿਣਤੀ ਚ ਮੁੰਡੇ ਕੁੜੀਆਂ ਕੰਮ ਕਰਦੇ ਹੋ ਸਕਦੇ ਆ। ਮੁੱਢਲੀ ਜਿਹੜੀ ਗਿਣਤੀ ਆ ਉਹ 220 ਮੁੰਡੇ ਕੁੜੀਆਂ ਦੀ ਆਈ ਆ, ਉਹਨਾਂ ਚ 18 ਘੰਟੇ ਜਾਂਚ ਚੱਲੀ ਆ ਤੇ ਜਾਂਚ ਤੋਂ ਬਾਅਦ ਇੱਕੋ ਹੀ ਦਫ਼ਤਰ ਚੋਂ 66 ਮੋਬਾਈਲ ਤੇ 13 ਲੈਪਟਾਪ ਚੋਰ ਸਮਾਨ ਮਿਲਿਆ। ਉਹਦੇ 66 ਮੋਬਾਈਲ ਮਿਲੇ ਆ, ਉਹ ਉੱਥੇ ਕੰਮ ਕਰਦੇ ਮੁੰਡੇ ਕੁੜੀਆਂ ਚੋਂ ਕਿਸੇ ਦੇ ਵੀ ਆਪਣੇ ਨੀ, ਉਹ ਕੰਪਨੀ ਨੇ ਵੱਖ ਵੱਖ ਨਾਵਾਂ ਤੇ ਖਰੀਦ ਕੇ ਰੱਖੇ ਸੀ ਜਿਨ੍ਹਾਂ ਦੀ ਵਰਤੋਂ ਇਸ ਕੰਮ ਵਾਸਤੇ ਹੁੰਦੀ ਸੀ। ਇਹਦੇ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿ ਕਿੱਡਾ ਵੱਡਾ ਨੈਟਵਰਕ ਸੀ ਜਿਹੜਾ ਇੱਥੋਂ ਅਮਰੀਕਾ ਕੈਨੇਡਾ ਤੱਕ ਠੱਗੀ ਵਾਸਤੇ ਵਰਤਿਆ ਜਾ ਰਿਹਾ ਸੀ।
1: ਜੀ ਪੰਸਬ, ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ ਡਾਕਟਰ BR ਅੰਬੇਦਕਰ ਦੇ ਬੁੱਤ ਦੇ ਨਾਲ ਫਿਰ ਬੇਅਦਬੀ ਕੀਤੀ ਗਈ ਹੈ, ਕਿਵੇਂ ਅਤੇ ਕੀ ਵਾਪਰਿਆ ਜੀ ਉੱਥੇ?
0: ਇਹਦੇ ਤਾਂ ਸਾਨੂੰ ਇਸ ਗੱਲ ਵਾਸਤੇ ਮਾਨਸਿਕ ਤੌਰ ਤੇ ਤਿਆਰ ਰਹਿਣਾ ਚਾਹੀਦਾ ਕਿ ਅਗਲਿਆਂ ਦਿਨਾਂ ਚ ਇਹੋ ਜਿਹੀਆਂ ਘਟਨਾਵਾਂ ਸਾਨੂੰ ਹੋਰ ਵੀ ਸੁਣਨ ਨੂੰ ਤੇ ਪੜ੍ਹਨ ਨੂੰ ਮਿਲ ਸਕਦੀਆਂ ਨੇ, ਕਿਉਂਕਿ ਚੋਣਾਂ ਹੋਣ ਵਾਲੀਆਂ। ਪਿਛਲਾ ਤਜਰਬਾ ਵੀ ਸਾਡਾ ਇਹ ਹੈ ਕਿ ਜਦੋਂ ਵੀ ਚੋਣਾਂ ਨੇੜੇ ਆਉਂਦੀਆਂ ਏਦਾਂ ਦੀਆਂ ਘਟਨਾਵਾਂ ਵਾਪਰਦੀਆਂ ਹੁੰਦੀਆਂ, ਬਲਕਿ ਇਹ ਹੈ ਕਿ ਹਿੰਦੂ ਸਿੱਖ ਨੂੰ ਲੜਾਉਣ ਵਾਸਤੇ, ਹਿੰਦੂ ਮੁਸਲਮਾਨ ਨੂੰ ਲੜਾਉਣ ਵਾਸਤੇ ਇਹੋ ਜਿਹੀਆਂ ਘਟਨਾਵਾਂ ਵੀ ਵਾਪਰਦੀਆਂ ਹੁੰਦੀਆਂ। ਜਦੋਂ ਕਾਂਗਰਸ ਦੀ ਸਰਕਾਰ ਹੁੰਦੀ ਸੀ ਉਹਨਾਂ ਦਿਨਾਂ ਦੇ ਵਿੱਚ ਕਾਂਗਰਸੀਆਂ ਨੂੰ ਭੜਕਾਉਣ ਵਾਸਤੇ ਬੜਾ ਸੌਖਾ ਹੁੰਦਾ ਸੀ, ਜਾ ਕੇ ਮਹਾਤਮਾ ਗਾਂਧੀ ਦਾ ਜਿੱਥੇ ਬੁੱਤ ਲੱਗਾ ਉਸ ਬੁੱਤ ਦੀ ਜਾਂ ਹੱਥ ਦੀ ਥੋੜੀ ਜਿਹੜੀ ਡੰਗੋਰੀ ਆ ਉਹ ਲਾਠੀ ਤੋੜ ਦਿਓ, ਜਾਂ ਉਹਦੀਆਂ ਐਨਕਾਂ ਤੋੜ ਦਿਓ, ਜਾਂ ਬੁੱਤ ਦੇ ਉੱਤੇ ਰੰਗ ਸੁੱਟ ਦਿਓ। ਅੱਜ ਕੱਲ ਇਹ ਕੰਮ ਚੱਲ ਪਿਆ ਡਾਕਟਰ BR ਅੰਬੇਡਕਰ ਦੇ ਬੁੱਤਾਂ ਨਾਲ ਸ਼ਰਾਰਤ ਦਾ, ਕਿਸੇ ਥਾਂ ਤੇ ਜਾ ਕੇ ਕੁੱਝ ਕਰਦੇ, ਕਿਸੇ ਥਾਂ ਤੇ ਕੁੱਝ, ਕਿਤੇ ਭੰਨ ਤੋੜ ਕਰਦੇ, ਕਿਤੇ ਕੁਛ ਹੋਰ ਚੀਜ਼ ਮਲ ਦਿੰਦੇ ਆ। ਲੁਧਿਆਣੇ ਦੇ ਵਿੱਚ ਪਿੱਛੇ ਜੇ ਜੁੱਤੀਆਂ ਦੀ ਮਾਲਾ ਬਣਾ ਕੇ ਪਾਤੀ, ਇਹ ਸਾਰਾ ਕੁਝ ਜਿਹੜਾ ਉਹਨਾਂ ਹਸਤੀਆਂ ਦੇ ਮਾਣ ਦੇ ਵਿੱਚ ਢਾਹ ਲਾਉਣ ਵਾਲੀ ਗੱਲ ਆ ਜਿਨ੍ਹਾਂ ਦਾ ਇਸ ਦੇਸ਼ ਨੂੰ ਬਹੁਤ ਵੱਡਾ ਯੋਗਦਾਨ ਹੈ। ਮੈਂ ਦੱਸਾਂ, ਪਤਾ ਨੀ ਸ਼ਾਇਦ ਮੈਂ ਅੱਗੇ ਵੀ ਤਾਂ ਦੱਸਿਆ ਕਿ ਡਾਕਟਰ BR ਅੰਬੇਡਕਰ ਦਲਿਤ ਪਰਿਵਾਰ ਚ ਪੈਦਾ ਹੋਏ, ਵਿਦੇਸ਼ ਤੋਂ ਪੜ੍ਹ ਕੇ ਆਏ, ਆਪਣੇ ਵਕਤ ਦੇ ਸਭ ਤੋਂ ਵੱਡੇ ਕਾਨੂੰਨਦਾਨਾਂ ਚੋਂ ਇੱਕ ਸਨ। ਜਦੋਂ ਕਾਂਸਟੀਚੁਐਂਟ ਅਸੈਂਬਲੀ ਬਣਨੀ ਸੀ ਜਿਹਨੇ ਸਾਡਾ ਸੰਵਿਧਾਨ ਲਿਖਣਾ ਸੀ, ਉਹਦੀ ਚੋਣ ਹੋਈ ਤੇ ਇਹ ਮੁੰਬਈ ਚੋਂ ਖੜੇ ਹੋਏ ਤੇ ਇਹਨਾਂ ਨੂੰ ਲੋਕਾਂ ਨੇ ਵੋਟਾਂ ਨਹੀਂ ਪਾਈਆਂ, ਹਾਰ ਗਏ। ਉਦੋਂ ਸਿਸਟਮ ਇਹੋ ਜਿਹਾ ਹੁੰਦਾ ਸੀ ਕਿ ਨਾਲ ਨਾਲ ਰਿਜ਼ਲਟ ਆਈ ਜਾਂਦੇ ਸੀ ਸਾਰੇ ਹਲਕਿਆਂ ਦੇ, ਤੇ ਇੱਕ ਪਾਸੇ ਇੱਕ ਸੂਬੇ ਚੋਂ ਆਈਆਂ ਸੀ ਵੋਟਾਂ, ਫਿਰ ਦੂਜੇ, ਫਿਰ ਤੀਜੇ ਚ। ਕਾਂਸਟੀਚੁਐਂਟ ਅਸੈਂਬਲੀ ਦੀਆਂ ਬਾਂਬੇ ਪ੍ਰੈਜੀਡੈਂਸੀ ਜਿੱਥੇ ਇਹ ਹੁੰਦੇ ਸੀ, ਉਦੋਂ ਮਹਾਰਾਸ਼ਟਰ ਸਟੇਟ ਨੇ ਬੜੀ ਬਾਂਬੇ ਪ੍ਰੈਜੀਡੈਂਸੀ ਸੀ, ਉੱਥੇ ਵੋਟਾਂ ਪੈ ਗਈਆਂ ਸੀ, ਪਰ ਬੰਗਾਲ ਚ ਅਜੇ ਪੈਣੀਆਂ ਸੀ। ਇਹ ਫਿਰ ਜਾ ਕੇ ਬੰਗਾਲ ਚੋਂ ਖੜੇ ਹੋ ਗਏ, ਬੰਗਾਲ ਚੋਂ ਜਿੱਤ ਗਏ ਕਾਂਸਟੀਚੁਐਂਟ ਅਸੈਂਬਲੀ ਦੇ ਮੈਂਬਰ ਬਣ ਕੇ ਜਿਹਨੇ ਸੰਵਿਧਾਨ ਤਿਆਰ ਕਰਨਾ ਸੀ। ਮਾੜੀ ਕਿਸਮਤ ਇਹ ਕਿ ਅੱਗੋਂ ਜਿੱਦਾਂ ਆਜ਼ਾਦੀ ਵੇਲੇ ਪੰਜਾਬ ਵੰਡਿਆ ਗਿਆ ਸੀ, ਬੰਗਾਲ ਦੀ ਵੰਡ ਹੋ ਗਈ, ਇਹਨਾਂ ਦਾ ਹਲਕਾ ਚਲਾ ਗਿਆ ਪਾਕਿਸਤਾਨ ਦੇ ਵਿੱਚ ਜਿਹੜਾ ਅੱਜ ਕੱਲ ਬੰਗਲਾਦੇਸ਼ ਬਣ ਗਿਆ, ਜਦੋਂ ਇਹਨਾਂ ਦਾ ਹਲਕਾ ਪੂਰਬੀ ਪਾਕਿਸਤਾਨ ਚ ਚਲਾ ਗਿਆ ਤੇ ਇਹਨਾਂ ਦਾ ਹਲਕਾ ਹੀ ਖਤਮ ਹੋ ਗਿਆ, ਤੇ ਇਹ ਇੱਧਰ ਕਾਂਸਟੀਚੁਐਂਟ ਅਸੈਂਬਲੀ ਦੇ ਮੈਂਬਰ ਨਹੀਂ ਸੀ ਰਹਿ ਸਕਦੇ, ਫਿਰ ਉਹ ਕੀਤਾ ਕੀ ਜਾਵੇ। ਉਦੋਂ ਫਿਰ ਜਵਾਹਰ ਲਾਲ ਨਹਿਰੂ ਤੇ ਸਰਦਾਰ ਵੱਲਭ ਭਾਈ ਪਟੇਲ ਨੇ ਜਾ ਕੇ ਗਾਂਧੀ ਨਾਲ ਸਲਾਹ ਕੀਤੀ ਕਿ ਇਹਦੇ ਬਗੈਰ ਸਾਡਾ ਸੰਵਿਧਾਨ ਨਹੀਂ ਲਿਖਿਆ ਜਾਣਾ। ਉਹਨਾਂ ਨੇ ਮਹਾਰਾਸ਼ਟਰ ਦੇ ਵਿੱਚੋਂ ਉੱਥੋਂ ਬਾਂਬੇ ਵਾਲੇ ਦੇ ਪਾਸੇ ਤੋਂ ਹੀ ਇੱਕ ਆਪਣਾ ਕਾਂਗਰਸ ਦਾ ਹੈਗਾ ਸੀ ਕਾਂਸਟੀਚੁਐਂਟ ਅਸੈਂਬਲੀ ਦਾ ਪਾਰਲੀਮੈਂਟ ਮੈਂਬਰ, ਉਹਦਾ ਅਸਤੀਫਾ ਦਵਾਇਆ, ਉਹਦੀ ਖਾਲੀ ਸੀਟ ਤੋਂ ਜਿਤਾ ਕੇ ਤੇ ਡਾਕਟਰ BR ਅੰਬੇਡਕਰ ਨੂੰ ਲਿਆਏ, ਉਹਦਾ ਕਾਂਸਟੀਚੁਐਂਟ ਅਸੈਂਬਲੀ ਦਾ ਮੈਂਬਰ ਬਣਾਇਆ ਤੇ ਫਿਰ ਸੰਵਿਧਾਨ ਲਿਖਣ ਵਾਲੀ ਕਮੇਟੀ ਦੇ ਚੇਅਰਮੈਨ ਬਣਾਇਆ। ਜਦੋਂ ਚੇਅਰਮੈਨ ਬਣ ਗਿਆ ਤੇ ਉਹਨਾਂ ਨੇ ਸਾਨੂੰ ਸੰਵਿਧਾਨ ਲਿਖ ਕੇ ਦਿੱਤਾ ਜਿਹੜਾ ਅੱਜ ਤੱਕ ਚੱਲਦਾ। ਏਡੀ ਵੱਡੀ ਹਸਤੀ, ਇੰਨਾ ਸਤਿਕਾਰ ਜਿਨ੍ਹਾਂ ਦਾ, ਉਹਨਾਂ ਵਾਸਤੇ ਇਸ ਤਰ੍ਹਾਂ ਦੀਆਂ ਹਰਕਤਾਂ ਕੀਤੀਆਂ ਜਾਣ। ਹੁਣ ਕੱਲ ਹੁਸ਼ਿਆਰਪੁਰ ਜ਼ਿਲ੍ਹੇ ਚ ਫਿਰ ਇਹ ਘਟਨਾ ਵਾਪਰ ਗਈ, ਭੜਕ ਲੂ ਕਿਤੇ, ਫਿਰ ਪਰਸੋਂ ਕਿਤੇ, ਫਿਰ ਚੋਣਾਂ ਨੇੜੇ ਹੋਣ ਤੇ ਇੱਦਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ। ਉੱਥੇ ਕੱਲ ਭਾਜਪਾ ਦੇ ਲੀਡਰ ਵੀ ਗਏ ਸੀ, ਬਹੁਜਨ ਸਮਾਜ ਪਾਰਟੀ ਦੇ ਵੀ, ਬਹੁਜਨ ਸਮਾਜ ਪਾਰਟੀ ਵਾਲੇ ਜ਼ਿਆਦਾ

0: ਗੁੱਸੇ ਸੀ ਇਹ ਜਦੋਂ ਤਕਰੀਰਾਂ ਕਰਦੇ ਪਏ ਸੀ ਭਾਜਪਾ ਵਾਲੇ ਸੁਣਦੇ ਰਹੇ ਇਹਨਾਂ ਨੇ ਫਿਰ ਭਾਜਪਾ ਵਾਲਿਆਂ ਦੇ ਖਿਲਾਫ਼ ਵੀ ਬੋਲਣਾ ਸ਼ੁਰੂ ਕਰਤਾ ਮੈਨੂੰ ਨੀ ਪਤਾ ਮੈਂ ਬੋਲਦੇ ਸੁਣੇ ਨੀ ਪਰ ਜਿਹੜੀ ਰਿਪੋਰਟ ਆਈ ਉਹ ਮੈਂ ਦੱਸ ਰਿਹਾ ਭਾਜਪਾ ਵਾਲਿਆਂ ਨੇ ਮਾਈਕ ਮੰਗਾਇਆ ਉਹ ਬਰਾਬਰ ਤੇ ਤਕਰੀਰਾਂ ਕਰਨ ਲੱਗ ਪਏ ਫਿਰ ਹੱਥੋਂ ਪਾਈ ਹੋਈ ਤੇ ਸਾਬਕਾ ਕੇਂਦਰੀ ਮੰਤਰੀ ਹੈ ਵਿਜੇ ਸਾਂਪਲਾ ਉਹਦੇ ਮਾਈਕ ਵੱਜਾ ਕਹਿੰਦੇ ਉਹਦੇ ਝਰੀਟਾਂ ਜਿਹੀਆਂ ਆਈਆਂ ਨੇ ਕੁਝ ਲੋਕ ਕਹਿੰਦੇ ਸੱਟ ਵੱਡੀ ਹੈ ਮੇਰੀ ਆਪਣੀ ਤੇ ਗੱਲ ਨੀ ਹੋ ਸਕੀ ਮੈਨੂੰ ਪੁੱਛ ਨੀ ਸਕਿਆ ਅੱਜ ਪੁੱਛੂਗਾ ਪਰ ਇਹੋ ਜਿਹੇ ਮਾਮਲੇ ਤੇ ਹੱਥੋਂ ਪਾਈ ਹੋਵੇ ਤੇ ਕੋਈ ਨਾ ਕੁਝ ਹੋ ਜਾਂਦਾ ਹੋਰ ਲੋਕਾਂ ਨੂੰ ਵੀ ਹੋ ਸਕਦਾ ਪਰ ਇਹੋ ਜਿਹੇ ਮੌਕਿਆਂ ਤੇ ਠੰਮੇ ਨਾਲ ਰਹਿਣਾ ਚਾਹੀਦਾ ਗੱਲ ਬਹੁਤੀ ਵਧਾਉਣੀ ਨੀ ਚਾਹੀਦੀ
1: ਜੀ ਪਰ ਸਾਹਿਬ ਇੱਕ ਹੋਰ ਗੱਲ ਵਧੀ ਹੋਈ ਹੈ ਜੀ ਅਰਬ ਸਾਗਰ ਦੇ ਵਿੱਚ ਭਾਰਤ ਦੇ ਇੱਕ ਵੱਡੇ ਬੇੜੇ ਦੇ ਨਾਲ ਪਾਕਿਸਤਾਨ ਦਾ ਛੋਟਾ ਸਮੁੰਦਰੀ ਜਹਾਜ਼ ਟਕਰਾ ਗਿਆ ਤੇ ਭਾਰਤ ਬਹੁਤ ਗਰਮ ਹੋ ਗਿਆ ਜੀ ਕਿਉਂਕਿ ਜਹਾਜ਼ ਦਾ ਕਾਫੀ ਨੁਕਸਾਨ ਹੋਇਆ ਇਹ ਪੂਰੀ ਕਹਾਣੀ ਕੀ ਹੈ ਜੀ
0: ਭਾਰਤ ਦਾ ਬੇੜਾ ਵੱਡਾ ਉਸ ਵੱਡੇ ਬੇੜੇ ਦੇ ਉੱਤੇ ਕਈ ਕੁਛ ਲੱਦਿਆ ਹੁੰਦਾ ਇਹੋ ਜਿਹਾ ਜਿਹੜਾ ਛੋਟੇ ਬੇੜਿਆਂ ਤੇ ਨਹੀਂ ਲੱਦਿਆ ਜਾ ਸਕਦਾ ਅਰਬ ਸਾਗਰ ਇਹੋ ਜਿਹੀ ਥਾਂ ਜਿੱਥੋਂ ਜਾ ਕੇ ਦੋਵਾਂ ਦੇਸ਼ਾਂ ਦੀ ਸਮੁੰਦਰੀ ਹੱਦ ਮਿਲਦੀ ਹੈ ਉੱਥੇ ਜਾ ਕੇ ਜਦੋਂ ਇਹਨਾਂ ਆਪਣੇ ਪੈਟਰੋਲਿੰਗ ਕਰਨ ਜਾਣਾ 1991 ਦਾ ਸਮਝੌਤਾ ਕਿ ਆਪਣੇ ਇਲਾਕੇ ਚ ਗਸ਼ਤ ਕਰ ਸਕਦੇ ਆ ਤੂੰ ਆਪਣੇ ਚ ਕਰ ਸਕਦੇ ਆ ਇੱਕ ਹੱਦ ਰੱਖੀ ਹੁੰਦੀ ਹੈ ਕਿ ਇੰਨੇ ਫਾਸਲੇ ਤੇ ਇੱਕ ਦੂਜੇ ਤੋਂ ਤੁਸੀਂ ਰਹਿਣਾ ਨੇੜੇ ਨਹੀਂ ਆਉਣਾ ਹੁਣ ਵੱਡਾ ਬੇੜਾ ਤੁਸੀਂ ਹਿਸਾਬ ਲਾਓ ਵੀ ਇੱਕ ਪਾਸੇ ਕਰੇਨ ਤੁਰੀ ਜਾਂਦੀ ਹੋਵੇ ਉਹ ਤਾਂ ਹੌਲੀ ਹੌਲੀ ਤੁਰਦੀ ਹੈ ਦੂਸਰੀ ਹੋਵੇ ਕਾਰ ਉਹ ਭੱਜ ਕੇ ਆਉਂਦੀ ਆ ਜਿਹੜਾ ਛੋਟਾ ਜਹਾਜ਼ ਆ ਉਹ ਫੁਰਤੀ ਨਾਲ ਅੱਗੇ ਪਿੱਛੇ ਚੱਲਦਾ ਵੱਡਾ ਬੇੜਾ ਥੋੜਾ ਜਿਹਾ ਹੌਲੀ ਹੌਲੀ ਚੱਲਦਾ ਉਹਨੇ ਸਪੀਡ ਵੀ ਫੜਨੀ ਹੈ ਤੇ ਹੌਲੀ ਹੌਲੀ ਫੜਨੀ ਆ ਜਦੋਂ ਫੜਨੇ ਫਿਰ ਉਹਨੇ ਰੁਕਣਾ ਵੀ ਹੌਲੀ ਹੌਲੀ ਆ ਛੋਟਾ ਬੇੜਾ ਸਪੀਡ ਫੜਦਾ ਵੀ ਛੇਤੀ ਆ ਤੇ ਰੁਕਦਾ ਵੀ ਛੇਤੀ ਆ ਇਹਨਾਂ ਦਾ ਪਾਕਿਸਤਾਨ ਵਾਲਿਆਂ ਦਾ ਛੋਟਾ ਜਹਾਜ਼ ਸੀਗਾ ਉਹ ਦੋ ਤਿੰਨ ਵਾਰੀ ਇਹਨਾਂ ਦੇ ਵੱਡੇ ਬੇੜੇ ਦੇ ਕੋਲ ਦੀ ਲੰਘਿਆ ਇਹ ਵੇਖਣ ਵੀ ਕਰਦਾ ਕੀ ਆ ਫੁਰਤੀ ਨਾਲ ਜਾਂਦਾ ਸੀ ਮੋੜਾ ਜਿਹਾ ਕੱਟ ਕੇ ਦੂਜੇ ਪਾਸੇ ਲੈ ਜਾਂਦਾ ਸੀ ਏਦਾਂ ਦੀ ਘਟਨਾ ਅੱਗੇ 2011 ਚ ਵੀ ਹੋਈ ਸੀ ਉਦੋਂ ਵੀ ਭਾਰਤ ਨੇ ਇਸ ਗੱਲ ਤੇ ਕਾਫੀ ਰੋਸ ਕੀਤਾ ਸੀ ਦੋਵਾਂ ਤਰ੍ਹਾਂ ਦੀਆਂ ਮੀਟਿੰਗਾਂ ਹੋਈਆਂ ਤੇ ਗੱਲ ਖਤਮ ਹੋ ਗਈ ਉਦੋਂ ਵੀ ਭਾਰਤ ਦੇ ਸ਼ਿਪ ਦਾ ਨੁਕਸਾਨ ਹੋਇਆ ਸੀ ਹੁਣ ਕੱਲ ਇਹ ਫੁਰਤੀ ਨਾਲ ਗੇੜੇ ਜੇ ਕੱਢ ਕੇ ਲਾਗਿਓ ਆ ਕੇ ਕੱਟ ਮਾਰਦਿਆਂ ਮਾਰਦਿਆਂ ਇਹ ਵੀ ਹੋ ਸਕਦਾ ਉਹਨਾਂ ਦੇ ਜਿਹੜਾ ਉਸ ਵਕਤ ਚਲਾਉਣ ਵਾਲਾ ਸੀ ਉਹ ਤੋਂ ਸੰਭਾਲਿਆ ਨਾ ਗਿਆ ਹੋਵੇ ਪਰ ਇਹ ਵੀ ਹੋ ਸਕਦਾ ਕਿ ਉਹਨੇ ਜਾਣ ਕੇ ਉਹ ਕੀਤਾ ਹੋਵੇ ਜੇ ਤੋਂ ਸੰਭਾਲਿਆ ਨਾ ਗਿਆ ਤਾਂ ਵੀ ਉਹਨੇ ਵਾਪਸ ਜਾ ਕੇ ਰਾਤ ਨੂੰ ਦੋ ਪੈਗ ਲਾ ਕੇ ਆਪਣੇ ਕਲੱਬ ਦੇ ਵਿੱਚ ਨਾਲਦਿਆਂ ਨੂੰ ਆਖਣਾ ਮੈਂ 1977 ਦਾ ਬਦਲਾ ਲੈ ਕੇ ਆਇਆ ਮੈਂ ਭਾਰਤ ਦੇ ਸ਼ਿਪ ਦਾ ਨੁਕਸਾਨ ਕਰਕੇ ਆਇਆ ਅੱਗੇ ਏਦਾਂ ਕਰਦੇ ਰਹੇ ਇਹਨਾਂ ਗੱਲਾਂ ਤੇ ਭਾਰਤ ਨੂੰ ਕਾਫੀ ਗੁੱਸਾ ਸੀ ਇਹਨਾਂ ਨੇ ਕੱਲ ਪਾਕਿਸਤਾਨ ਦੇ ਹਾਈ ਕਮਿਸ਼ਨ ਨੂੰ ਫੋਨ ਕਰਕੇ ਉਹਨਾਂ ਦਾ ਇੱਕ ਡਿਪਲੋਮੈਟ ਬੁਲਾਇਆ ਤੇ ਉਹਦੇ ਕੋਲ ਆਪਣੀ ਸਰਕਾਰ ਦਾ ਰੋਸ ਦਰਜ ਕਰਵਾ ਦਿੱਤਾ ਉਹ ਰੋਸ ਦਰਜ ਹੋਣ ਤੋਂ ਬਾਅਦ ਪਾਕਿਸਤਾਨ ਦੀ ਸਰਕਾਰ ਅੱਗੋਂ ਕੀ ਜਵਾਬ ਦਿੰਦੀ ਪਤਾ ਨੀ ਪਰ ਕਿਉਂਕਿ ਅੱਜ ਕੱਲ ਵੀਡੀਓਗ੍ਰਾਫੀ ਦਾ ਜ਼ਮਾਨਾ ਪਾਕਿਸਤਾਨ ਇਸ ਤੋਂ ਮੁੱਕਰ ਨਹੀਂ ਸਕਦਾ ਕਿ ਉਹਨਾਂ ਦੇ ਬੰਦਿਆਂ ਨੇ ਆਪਣੀ ਹਰਕਤ ਕੀਤੀ ਹੈ ਜੇ ਕੀਤੀ ਹੈ ਤੇ ਮਾੜੀ ਕੀਤੀ ਹੈ
1: ਜੀ ਆਪਾਂ ਨੂੰ ਸਾਹਿਬ ਅਗਲੀ ਜਿਹੜੀ ਖਬਰ ਹੈ ਉਹ ਕਰਨਾਟਕ ਦੇ MLA ਦੇ MLA ਦੀ ਭਤੀਜੀ ਜਿਹੜੀ ਡਾਕਟਰ ਆ ਉਹਦੀ ਆ ਉਹ ਘਰੇ ਬੈਠੀ ਤਨਖਾਹ ਲੈਂਦੀ ਰਹੀ ਕੰਮ ਤੇ ਜਾਂਦੀ ਨਹੀਂ ਸੀ ਉਹਨੂੰ ਲੱਗਿਆ ਵੀ ਵੱਡਾ ਬੰਦਾ ਤਾਂ ਘਰ ਦਾ ਹੀ ਹੈ ਪਰ ਹੁਣ ਖਬਰ ਆਈ ਹੈ ਕਿ ਨੌਕਰੀ ਤੋਂ ਹਟਾ ਦਿੱਤਾ ਕੀ ਹੈ ਜੀ ਪੂਰੀ ਖਬਰ
0: ਅਜੇ ਪਤਾ ਨਹੀਂ ਨੌਕਰੀ ਤੋਂ ਹਟਾਇਆ ਬਿਲਕੁਲ ਕੱਢ ਦਿੱਤਾ ਜਾਂ ਸਸਪੈਂਡ ਕੀਤਾ ਜਾਂ ਵਿਅਕਤੀ ਤੌਰ ਤੇ ਹਟਾਇਆ ਉੱਥੇ ਕਾਂਗਰਸ ਦੀ ਸਰਕਾਰ ਹੈ ਜਿਹਦੀ ਵੀ ਸਰਕਾਰ ਹੋਵੇ ਉਹ ਮਨਾਈਆਂ ਕਰਦਾ ਹੀ ਹੁੰਦਾ ਇਹਨਾਂ ਨੇ ਵੀ ਮਨਾਈਆਂ ਕੀਤੀਆਂ ਉਹ ਕੁੜੀ ਜਿਹੜੀ ਹੈ ਉਹ ਡਾਕਟਰ ਸੀ ਤੇ ਉੱਥੇ ਇੱਕ ਕਲੀਨਿਕ ਦੇ ਵਿੱਚ ਉਹਦੀ ਡਿਊਟੀ ਸੀ ਕਿਸੇ ਨੇ ਜਾ ਕੇ ਸ਼ਿਕਾਇਤ ਕਰਤੀ ਕਿ 6 ਮਹੀਨੇ ਹੋ ਗਏ ਉੱਥੇ ਆਉਂਦੀ ਨੀ ਦੂਸਰੀ ਗੱਲ ਉਹਨਾਂ ਨੇ ਇਹ ਆਖੀ ਕਿ ਉਹ ਕੁੜੀ MBBS ਡਾਕਟਰ ਆ ਤੇ ਆਪਣੀ ਐਜੂਕੇਸ਼ਨ ਜਿਹੜੀ ਆ ਉਹਨੂੰ ਹੋਰ ਵਧਾਉਣ ਵਾਸਤੇ MD ਜਾਂ MS ਦਾ ਕੋਰਸ ਅੱਗੋਂ ਮੈਡੀਕਲ ਕਾਲਜ ਵਿੱਚ ਕਰ ਰਹੀ ਆ ਜਿਹੜੀਆਂ ਪੋਸਟ ਗ੍ਰੈਜੂਏਸ਼ਨ ਦੀਆਂ ਕਲਾਸਾਂ ਉਹ ਕਰ ਰਹੀ ਆ ਉੱਥੇ ਰੈਗੂਲਰ ਕਾਲਜ ਵਿੱਚ ਰਹਿਣਾ ਪੈਂਦਾ ਉਹ ਇੱਕੋ ਥਾਵਾਂ ਦੋਵੇਂ ਇੱਕੋ ਵਕਤ ਦੋਵੇਂ ਥਾਂ ਕਿੱਦਾਂ ਹੋ ਸਕਦੀ ਹੈ ਇੱਥੇ ਹਸਪਤਾਲ 'ਚ ਉਹਦੀ ਡਿਊਟੀ ਲੱਗੀ ਜਾ ਰਹੀ ਆ ਕਾਗਜ਼ਾਂ 'ਚ ਖਾਤੇ ਭਰੇ ਜਾ ਰਹੇ ਆ ਉੱਥੇ ਮੈਡੀਕਲ ਕਾਲਜ ਦੇ ਵਿੱਚ ਡੇਲੀ ਉਹ ਕੰਮ ਕਰ ਰਹੀ ਆ ਉਸ ਜੋਬ ਮਰੀਜ਼ਾਂ ਨੂੰ ਵੀ ਵੇਖਦੀ ਆ ਤੇ ਨਾਲ ਕਲਾਸਾਂ ਵੀ ਅਟੈਂਡ ਕਰਦੀ ਆ ਇਹ ਦੋਵੇਂ ਗੱਲਾਂ ਤੇ ਹੋ ਹੀ ਨਹੀਂ ਸਕਦੀਆਂ ਇਹਦੇ ਜਦੋਂ ਪੜਤਾਲ ਸ਼ੁਰੂ ਹੋਈ ਸ਼ਿਕਾਇਤ ਤਾਂ ਇਸ ਗੱਲ ਦੀ ਹੋਈ ਕਿ ਉਹ MLA ਦੀ ਕਾਂਗਰਸੀ MLA ਦੀ ਭਤੀਜੀ ਆ ਜਦੋਂ ਗੱਲ ਅੱਗੇ ਵਧੀ ਤੇ ਨਵੀਂ ਨਿਕਲ ਆਈ ਕਿ ਉਸ ਜ਼ਿਲ੍ਹੇ ਦਾ ਜਿਹੜਾ ਸਿਵਲ ਸਰਜਨ ਚੀਫ ਮੈਡੀਕਲ ਆਫਿਸਰ ਹੁੰਦਾ ਜ਼ਿਲ੍ਹੇ ਚ ਤੇ ਉਸੇ ਨੇ ਸਾਰੇ ਡਾਕਟਰਾਂ ਦੀਆਂ ਡਿਊਟੀਆਂ ਲਾਉਣੀਆਂ ਹੁੰਦੀਆਂ ਉਹ ਪਤਾ ਲੱਗਾ

0: ਐਮਐਲਏ ਦਾ ਭਰਾ ਇਸ ਕੁੜੀ ਦਾ ਡਾਕਟਰ ਦਾ ਬਾਪ ਹੈ, ਯਾਨੀ ਬਾਪ ਦੇ ਇਲਾਕੇ ਚ ਹਸਪਤਾਲ ਚ ਧੀ ਦੀ ਡਿਊਟੀ, ਧੀ ਡਿਊਟੀ ਕਰਦੀ ਨੀ, ਮੈਡੀਕਲ ਕਾਲਜ ਦੇ ਵਿਚ ਪੋਸਟ ਗ੍ਰੈਜੂਏਸ਼ਨ ਕਰ ਰਹੀ ਆ, 6 ਮਹੀਨੇ ਹੋ ਗਏ ਆ, ਇੱਕੋ ਵਕਤ ਦੋਵੇਂ ਥਾਈ ਹਾਈ ਲੱਗਦੀ ਮੈਡੀਕਲ ਕਾਲਜ ਵਿਚ, ਇੱਥੇ ਵੀ ਜਦਕਿ ਇੱਥੇ ਕਦੇ ਆਈ ਨੀ, ਸੀਸੀਟੀਵੀ ਫੁਟੇਜ ਵੀ ਦੱਸਦੀ ਆ। ਹੁਣ ਕੱਲ ਜਦੋਂ ਰੌਲਾ ਪਿਆ, ਖੜੇ ਪੈਰ ਪਿਓ ਨੇ ਆਪਣੀ ਧੀ ਨੂੰ ਡਿਊਟੀ ਤੋਂ ਹਟਾਉਣ ਤੇ ਆਰਡਰ ਕਰ ਦਿੱਤੇ, ਇਹ ਆਰਡਰ ਸਸਪੈਂਸ਼ਨ ਦੇ ਆ, ਨੌਕਰੀ ਤੋਂ ਕੱਢਣ ਦੇ ਤੋਂ ਕਰ ਨੀ ਸਕਦਾ, ਜਾਂ ਉਹਨੂੰ ਵੈਸੇ ਅਜੇ ਰਿਜ਼ਰਵ ਵਿਚ ਬਦਲ ਦਿੱਤਾ ਗਿਆ ਪਤਾ ਨੀ, ਪਰ ਉਹਦੇ ਖਿਲਾਫ਼ ਕੱਲ ਦੀ ਕਾਰਵਾਈ ਸ਼ੁਰੂ ਹੋ
1: ਜੀ। ਅੱਜ ਦੇ ਪ੍ਰੋਗਰਾਮ ਦੇ ਵਿਚ ਫਿਲਹਾਲ ਇੰਨਾ ਹੀ, ਪਰ ਸਭ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਚ ਸਾਡਾ ਸਾਥ ਦੇਣ ਲਈ, ਤੁਸੀਂ ਵਿਸਥਾਰ ਸਾਡੇ ਸਰੋਤਿਆਂ ਨਾਲ ਸਾਂਝਾ ਕੀਤਾ, ਬਹੁਤ ਬਹੁਤ ਸ਼ੁਕਰੀਆ ਜੀ।
0: ਜੀ ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
2: ਕੈਲਗਰੀ ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ, ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696, 587-6147-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060, ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
4: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
3: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ, 587-832-1208।
4: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
3: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
4: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
3: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
4: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਿਟਰ ਅਰੁਣ ਕੌਸ਼ਲ।
3: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
4: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
1: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ

0: शर्मा नू शोरूम च जाके मिलो जा फिर फोन कर लो 403-903-6757।
1: मर्सिडीज बेंज कंट्री हिल्स।
2: ਤਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
3: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
2: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
3: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
4: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 403-616-2445
6: ਓਹੋ ਅੱਜ ਫੇਰ ਨੀ ਲੋਡ ਮਿਲਿਆ
7: ਕੀ ਹੋਇਆ
6: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
7: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
3: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
2: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
3: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ
0: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ
1: 晚上十点。
2: You are listening to Fairchild Radio CHKF FM 94.7, a multicultural radio station in Calgary.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868।

0: 9 Oasis Smile Medical. Tuhadi sehat saadi zimmewari. 587-617-4696.
1: सोने घर दी निशानी हुंदी है शानदार फ्लोरिंग जिथे कदम रखदिया ही तुहाडे मेहमान फ्लोरिंग कंपनी दा पता पुछन लग जान ते ओ पता है कैलगरी कारपेट एम्पायर जिथे तुसी ले सकदे हो अपनी पसंदी फ्लोरिंग दा सामान फ्लोरिंग घर दा होवे या होवे कमर्शियल नवा लवाना होवे या होवे रेनोवेशन दा प्लान कारपेट हार्डवुड लेमिनेट टाइल ते होर शानदार फ्लोरिंग दे डिजाइनर नाल भरिया है इना दा शोरूम अज ही इना दे शोरूम ते पुजो 2935 19th Street नॉर्थ ईस्ट कैलगरी कैलगरी कारपेट Empire. Phone number 403-510-1515. 2935 19th Street, Northeast Calgary.
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
2: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
3: ਦੂਜੀ ਲੋਕੇਸ਼ਨ 117-7771 ਐਵੇਨਿਊ
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
3: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
2: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
3: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
3: 403-835-2222
4: ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਇੱਕੋ ਮੁੱਦਾ ਲਗਾਤਾਰ ਸੁਰਖੀਆਂ ਬਟੋਰ ਰਿਹਾ ਹੈਗਾ ਇੱਕ ਕਥਿਤ ਵੀਡੀਓ ਨੂੰ ਲੈ ਕੇ ਲਗਾਤਾਰ ਬਿਆਨਬਾਜ਼ੀ ਦੋਨਾਂ ਧਿਰਾਂ ਦੇ ਵੱਲੋਂ ਹੋ ਰਹੀ ਹੈ ਚਾਹੇ ਇੱਕ ਪਾਸੇ ਸਰਕਾਰ ਹੋਵੇ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਹੋਵੇ ਜਾਂ ਫਿਰ SGPC ਜਾਂ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਔਰ 29 ਤਰੀਕ ਨੂੰ ਬੁਲਾਇਆ ਗਿਆ ਹੈਗਾ ਜਿੰਨੇ MLAs ਨੇ ਕੀ ਉੱਥੇ ਉਸ ਤੋਂ ਬਾਅਦ ਫੈਸਲਾ ਲਿਆ ਜਾਂਦਾ ਹੈ ਪੂਰੇ ਮਾਮਲੇ ਦੇ ਉੱਪਰ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਰਹਿਣਗੇ ਸਾਬਕਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ ਸਿੰਘ ਸਾਹਿਬ ਆਪਾਂ ਇੱਥੇ ਸ਼ੁਰੂ ਕਰ ਲੈਂਦੇ ਹਾਂ ਸਭ ਤੋਂ ਪਹਿਲਾਂ ਤਾਂ ਜਿਸ ਦਿਨ ਇਹ ਮਾਮਲਾ ਅਕਾਲ ਤਖਤ ਸਾਹਿਬ ਪਹੁੰਚਦਾ ਹੈਗਾ ਉਸ ਤੋਂ ਬਾਅਦ ਲਗਾਤਾਰ ਇੱਕ ਬਿਆਨਬਾਜ਼ੀ ਹੁੰਦੀ ਹੈਗੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਫਸੀਲ ਤੋਂ ਹੁਕਮ ਵੀ ਸੁਣਾਇਆ ਜਾਂਦਾ CM ਮਾਨ ਦੇ ਖਿਲਾਫ ਤੁਸੀਂ ਸਾਰੇ ਵਰਤਾਰੇ ਨੂੰ ਪੂਰੀ ਚੰਗੀ ਤਰ੍ਹਾਂ ਦੇਖਿਆ ਤੁਸੀਂ ਕੀ ਸਮਝਦੇ ਹੋ
5: ਇਹ ਮੈਂ ਜੋ ਕੁਝ ਸਮਝਦਾ ਸਮਝਣ ਵਾਲੀ ਗੱਲ ਤੇ ਜਿਹੜੀ ਹੁੰਦੀ ਬਹੁਤ ਡੁੰਘਾਈ ਚ ਕੋਈ ਗੱਲ ਹੋਵੇ ਤਾਂ ਹੁੰਦੀ ਇਹ ਸਾਰਾ ਕੁਝ ਪੋਲੀਟੀਕਲ ਸੁਖਬੀਰ ਬਾਦਲ ਜਿਹੜਾ ਉਹਨੂੰ ਨਚਾਉਣ ਡਿਆ ਆਪਣੇ ਹੱਥਾਂ ਤੇ ਤੇ ਉਹ ਨੱਚੀ ਜਾਣ ਡਿਆ ਕਿਉਂਕਿ ਉਹ ਉਹਨੇ ਪੈਸੇ ਲਏ ਉਹਨੇ ਉਹ ਇਹਦੇ ਵਿੱਚ ਕੋਈ ਪੰਥਕ ਇਸ਼ੂ ਹੋਵੇ ਧਾਰਮਿਕ ਇਸ਼ੂ ਹੋਵੇ ਤੇ ਉਹਦੇ 'ਤੇ ਬੰਦਾ ਕੋਈ ਸੋਚਦਾ ਹੈ ਸਮਝਦਾ ਕੋਈ ਗੱਲ ਕਰਦਾ ਜਿਹਦੇ ਨਾਲ ਕੋਈ ਕੌਮ ਦਾ ਨੁਕਸਾਨ ਹੋਇਆ ਹੋਵੇ ਜਾਂ ਕੋਈ ਧਰਮ ਦਾ ਨੁਕਸਾਨ ਹੋਇਆ ਹੋਵੇ ਹੁਣ ਨਾ ਤੇ ਜਿਹੜਾ ਭਗਵੰਤ ਮਾਨ ਜਿਹੜਾ ਉਹ ਪੰਥਕ ਹੈ ਇਹਨਾਂ ਦੀ ਸਰਕਾਰ ਸੈਕੂਲਰ ਹੈ ਧਰਮ ਦੀ ਨਹੀਂ ਹੈਗੀ ਤੇ ਨਾ ਹੀ ਇਹਨੇ ਧਰਮ ਦਾ ਕੋਈ ਇਹੋ ਜਿਹਾ ਨੁਕਸਾਨ ਕੀਤਾ ਜਿਹਦੇ ਬਦਲੇ ਉਹ ਇਹਨੂੰ ਬਦਨਾਮ ਕਰਦਾ ਜਾਂ ਇਹਨੂੰ ਇਹਦੀ ਇਹਦੀ ਜਿਹੜੀ ਪਰਸਨੈਲਿਟੀ ਆ ਉਹਨੂੰ ਲੋਕਾਂ 'ਚ ਖੁਆਰ ਕਰ ਰਿਹਾ ਇਹ ਕਹਿ ਕੇ ਇਹਨੂੰ ਮੂੰਹ ਨਾ ਲਾਇਓ ਇਹ ਪੰਥ ਦੁਖੀ ਆ ਇਹ ਬਹੁਤ ਵਾਹੀਆਤ ਗੱਲਾਂ ਕੀਤੀਆਂ ਇਸ ਬੰਦੇ ਨੇ ਇਹ ਕਿਸੇ ਦੀ ਪੁਜੀਸ਼ਨ ਖਰਾਬ ਕਰਨ ਲਈ ਇਹ ਅਕਾਲ ਤਖ਼ਤ ਦਾ ਮਹਿਸੂਸ ਜਿਹੜਾ ਬਹੁਤ ਮਾੜਾ ਇਹ ਨਾ ਤੇ ਕੋਈ ਇਹੋ ਜਿਹਾ ਇਸ਼ੂ ਸੀ ਇੱਕ ਕੋਈ ਇਹਦੀ ਸ਼ਰਾਬ ਪੀਂਦੇ ਦੀ ਫਿਲਮ ਜਾਂ ਫਿਲਮ ਦੇ ਨਾਲ ਸੰਬੰਧਿਤ ਜੋ ਵੀ ਇਹ ਗੱਲ ਕਰ ਰਿਹਾ ਉਹਦੇ ਨਾਲ ਧਰਮ ਦਾ ਕੀ ਲੈਣਾ ਦੇਣਾ ਦੂਸਰੀ ਗੱਲ ਉਹ ਕਦੋਂ ਦੀ ਆ ਕਦੋਂ ਦੀ ਨਹੀਂ ਤੂੰ ਇੱਕ ਇੱਕੋ ਹੀ ਉਹਦੇ ਉੱਤੇ ਇਸ਼ੂ 'ਤੇ ਲਿਆ ਕੇ ਅਤੇ ਇਹਨੂੰ ਜਿਹੜਾ ਫੁਰਮਾਨ ਜਾਰੀ ਕਰਦੇ ਇਹਨੂੰ ਕੋਈ ਮੂੰਹ ਨਾ ਲਾਵੇ ਇਹਨੂੰ ਕੋਈ ਇਹ ਬਹੁਤ ਮੰਦਭਾਗਾ ਇਹ ਸਾਰੀ ਮੈਂ ਸਮਝਦਾ ਅਕਾਲ ਤਖ਼ਤ ਸਾਹਿਬ ਦੇ ਇਤਿਹਾਸ ਦੇ ਵਿੱਚ ਜਿਸ ਤਰ੍ਹਾਂ ਇੱਕ ਰਾਮ ਰਹੀਮ ਨੂੰ ਕਲੀਨ ਚਿੱਟ ਦੇਣੀ ਅਤੇ ਇੱਕ ਇਹੋ ਜਿਹੀ ਜਿਹੜੀ ਬਕਵਾਸ ਮਾਰਨੀ ਉਹ ਕਲੰਕ ਹੈ ਇਹ ਨਹੀਂ ਹੋਣਾ ਚਾਹੀਦਾ
4: ਪਿਛਲੇ ਦਿਨੀ SGPC ਪ੍ਰਧਾਨ ਧਾਮੀ ਹੁਣਾਂ ਨੇ ਪ੍ਰੈਸ ਕਾਨਫਰੰਸ ਕੀਤੀ ਬਾਹਰ ਗਏ ਹੋਏ ਸੀ ਐਮਰਜੈਂਸੀ ਮੀਟਿੰਗ ਬੁਲਾਈ ਉਹ ਕਹਿੰਦੇ ਕਿ ਅਸੀਂ ਇਹ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਲਾਗੂ ਕਰਵਾਵਾਂਗੇ ਫਿਰ ਲੋਕ ਇਹ ਵੀ ਗੱਲ ਕਹਿਣ ਲੱਗ ਗਏ ਕਹਿੰਦੇ ਫਿਰ ਸਾਰੇ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਜਿਹੜੇ ਹੈਗੇ ਨੇ ਪਹਿਲਾਂ ਵਾਲੇ ਵੀ ਲਾਗੂ ਕਰਵਾਓ ਤੁਹਾਡਾ ਵੀ ਪਿਆ

0: 98 ਵਾਲਾ
1: ਇੱਕੋ ਉਹ ਵੀ ਲਾਗੂ ਕਰਾਉਣ ਜਿਹੜਾ ਰਾਮ ਰਹੀਮ ਨੂੰ ਮਾਫ਼ ਕੀਤਾ ਸੀ ਤੇ ਉਹ ਤੇ 1 ਕਰੋੜ ਰੁਪਇਆ ਜਿਹੜਾ ਗੁਰੂ ਘਰ ਦਾ ਲਾਇਆ ਸੀ ਇਸ਼ਾਰ ਦੇਣ ਚ ਉਹਨੂੰ ਵੀ ਲਾਗੂ ਕਰਵਾ ਲੈਣ ਇਹਨਾਂ ਨੇ ਇਹਨਾਂ ਦਾ ਇੱਕੋ ਇੱਕ ਮਕਸਦ ਆ ਕਿ ਬਾਦਲ ਪਰਿਵਾਰ ਜਿਹੜਾ ਉਹਨੂੰ ਸਰਕਾਰ ਕਿਵੇਂ ਮਿਲੇ ਉਹਦਾ ਖੁੱਸਿਆ ਹੋਇਆ ਜਿਹੜਾ ਵਕਾਰ ਉਹ ਕਿਵੇਂ ਵਾਪਸ ਆਵੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਉਹਨੇ ਧਰਮ ਦਾ ਕਿੰਨਾ ਨੁਕਸਾਨ ਕੀਤਾ ਅਸਲ 'ਚ ਧਰਮ ਦੁਖੀ ਹੈਗਾ ਕੌਮ ਦਾ ਦੁਖੀ ਹੈਗਾ ਕੋਈ ਧਰਮ ਧਰੋਹੀ ਹੈਗਾ ਅਤੇ ਉਹ ਬਾਦਲ ਪਰਿਵਾਰ ਆ ਜਿਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਜੋ ਕੁਛ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਹੋਇਆ ਜਾਂ ਇਹਨਾਂ ਦੀ ਕਿਰਪਾ ਨਾਲ ਸਾਡੀ ਕੌਮ ਨੂੰ ਵੇਖਣਾ ਪਿਆ ਜਾਂ ਕੌਮ ਦੇ ਹਿਰਦੇ ਬਲੁੰਦਰੇ ਗਏ ਇਹ ਇਹਨਾਂ ਨੂੰ ਜ਼ਰਾ ਅੱਜ ਤੱਕ ਸ਼ਰਮ ਨਹੀਂ ਆਉਂਦੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ 328 ਅਜੇ ਦੀ ਤੱਕ ਦੀ 10 ਪਾਇਆ ਹੈ ਇਹ ਜਿਹੜਾ ਧਾਮੀ ਆ 205 ਸਰੂਪ ਜਿਹੜੇ ਪੁਰਾਤਨ ਸੀਗੇ ਉਹ ਉਹ ਜਿਹੜੇ ਇਹਨਾਂ ਨੇ ਦਿੱਤੇ ਹੋਏ ਆ ਕਿਸੇ ਏਜੰਸੀ ਨੂੰ ਉਹ ਅੱਜ ਤੱਕ ਜਿਹੜਾ ਕੋਰਟ ਦੇ ਥਰੂ ਵੀ ਇਹ ਨਹੀਂ ਦੱਸ ਪਾਇਆ ਵੀ ਉਹ ਕਿੱਥੇ ਨੇ ਅਤੇ ਅਸੀਂ ਕਦੋਂ ਲਿਆਵਾਂਗੇ ਕਾਹਦੇ ਲਈ ਅਸੀਂ ਦਿੱਤੇ ਆ 1 28 ਹੁਕਮਨਾਮੇ 2 ਦਸਮ ਗ੍ਰੰਥ ਦੇ ਪੁਰਾਤਨ ਸਰੂਪ 2 ਜਨਮ ਸਾਖੀਆਂ ਦੇ ਖਰੜੇ ਅਤੇ 205 ਸਰੂਪ ਜੀ ਚ ਜਿਹਦੇ ਵਿੱਚ ਇੱਕ ਸੁਨਹਿਰੀ ਬੀੜ ਇਹ ਜਿਹੜਾ ਧਾਮੀ ਆ ਇਹਨੂੰ ਜਿਹੜੇ ਫਰਜ਼ ਨਿਭਾਉਣੇ ਚਾਹੀਦੇ ਉਹ ਨਿਭਾਵੇ ਪੈਸੇ ਦਾ ਮਿਸਯੂਜ ਕਰ ਰਿਹਾ ਹੈ ਬਿਨਾਂ ਮਤਲਬ ਤੋਂ ਬਾਦਲ ਦੀ ਸੁਖਬੀਰ ਬਾਦਲ ਦੀ ਇੱਕ ਯਾਸ਼ੀ ਦਾ ਅੱਡਾ ਬਣਾਇਆ ਜਿਹੜਾ ਦਿੱਲੀ 35 ਕਰੋੜ ਦੀ ਕੋਠੀ ਲਈ ਹੈ ਉਹ ਤਾਂ 35 ਕਰੋੜ ਹੀ ਹੋਰ ਲਾਉਣਗੇ ਕਮੇਟੀ ਬਣ ਗਈ ਉਹਨੂੰ ਰੈਨਵਿਊ ਕਰਨ ਲਈ ਉਹ ਕਾਹਦੇ ਨਹੀਂ ਬਣਾਇਆ ਇਹ ਧਾਮੀ ਅੱਜ ਤੱਕ ਨਹੀਂ ਜਵਾਬ ਦੇ ਪਿਆ ਰਿਹਾ ਸਾਨੂੰ ਵੀ ਇਹ ਕੌਮ ਦਾ ਪੈਸਾ ਜਿਹੜਾ ਗਰੀਬ ਬੱਚਿਆਂ ਦੀ ਐਜੂਕੇਸ਼ਨ 'ਤੇ ਲੱਗਣਾ ਚਾਹੀਦਾ ਸੀ ਉਹ ਇਹ ਬਾਦਲ ਦੀ ਰਾਜਨੀਤੀ 'ਤੇ ਕਿਉਂ ਲੱਗ ਰਿਹਾ ਇਹ ਪ੍ਰਬੰਧਕ ਕਮੇਟੀ ਦਾ ਪੈਸਾ ਅਤੇ ਇਹ ਜਿਹੜਾ ਪਤਾ ਨਹੀਂ ਇਸ ਹੁਕਮਨਾਮੇ ਵਿੱਚ ਉਹ ਕੀ ਦਿਸਦਾ ਇਹਨੂੰ ਧਾਮੀ ਨੂੰ ਜਿਹੜਾ ਕਿ ਆਪ ਪਹਿਲਾਂ ਵੈਲਕਮ ਕਰਦਾ ਰਿਹਾ ਕਾਨੂੰਨ ਬਣਾਉਣ ਦੇ ਅਤੇ ਹੁਣ ਇਹ ਜੋ ਕੁਛ ਵੀ ਕਰਨ ਡਿਆ ਲੜਾਈ ਜੇ ਬਣਦੀ ਆ ਕੋਈ ਤਾਂ ਧਾਮੀ ਲੜੇ ਸੁਖਬੀਰ ਬਾਦਲ ਲੜੇ ਅਕਾਲ ਤਖ਼ਤ ਨੂੰ ਇਹ ਢਾਲ ਬਣਾ ਰਹੇ ਜਿਹੜੀ ਇਹ ਕੌਮ ਲਈ ਬੜੀ ਦੁਖਦਾਈ ਗੱਲ ਹੈ
0: ਸਿੰਘ ਸਾਹਿਬ ਜਦੋਂ ਪਹਿਲੇ ਦਿਨੀ SGPC ਪ੍ਰਧਾਨ ਧਾਮੀ ਪ੍ਰੈਸ ਕਾਨਫਰੰਸ ਕਰਦੇ ਨੇ ਤਾਂ ਲੋਕ ਉਦੋਂ ਇਹ ਗੱਲ ਵੀ ਕਰਦੇ ਨੇ ਕਿ ਜਦੋਂ 2 ਦਸੰਬਰ ਵਾਲੇ ਦਿਨ ਧਾਮੀ ਹੋਣਾ ਨੂੰ ਵੀ ਜਿਹੜੀ ਕਿ ਕਮੇਟੀ ਸੀ ਉਹਦੇ ਵਿੱਚ ਪਾਇਆ ਗਿਆ ਸੀ ਚੇਅਰਮੈਨ ਬਣਾਇਆ ਗਿਆ ਸੀ ਪਰ ਉਹ ਤਾਂ ਕਹਿੰਦੇ ਪਿੱਛੇ ਹਟ ਗਏ
1: ਉਹ ਨਹੀਂ ਲਾਗੂ ਕਰਵਾਇਆ ਉਹ ਰਿਜ਼ਾਈਨ ਕਰਤਾ ਉੱਥੇ ਅਕਾਲ ਤਖ਼ਤ ਇਹਨਾਂ ਨੂੰ ਕੁਛ ਨਹੀਂ ਕਹਿੰਦਾ ਅਕਾਲ ਤਖ਼ਤ ਦੀ ਅਵਗਿਆ ਕਰਕੇ ਜਿਹੜਾ ਵੀ ਹੁਕਮਨਾਮਾ ਸੁਣਾਉਣ ਵਾਲੇ ਸੀ 2 ਦਸੰਬਰ ਦਾ ਉਹ 5 ਸਿੰਘ ਕਿੱਥੇ ਧਾਮੀ ਦੱਸ ਦੇ ਸਾਨੂੰ 5 ਸਿੰਘ ਕਿੱਧਰ ਗਏ ਕਿਹਦੇ ਹੁਕਮ ਨਾਲ ਉਹਨਾਂ ਨੂੰ ਤਖ਼ਤ ਤੋਂ ਲਾਇਆ ਕਿਹਦੇ ਹੁਕਮ ਨਾਲ ਰਾਤ ਨੂੰ ਗੜਗੱਜ ਬਣਿਆ ਧਾਮੀ ਇਹ ਵੀ ਕਲੀਅਰ ਕਰਦੇ ਜਰਾ ਵੀ ਸਾਡੀ ਕੌਮ ਦਾ ਕੌਮ ਦੇ ਨਾਲ ਇਹ ਦੁਸ਼ਮਣੀ ਕਮਾ ਰਹੇ ਨੇ ਧਰੋਹ ਕਮਾ ਰਹੇ ਨੇ ਇਹ ਸਾਡੀ ਕੌਮ ਦਾ ਅੱਜ ਤਾਂ ਜੋ ਕੁਛ ਵੀ ਵਿਚਾਰਗੀ ਵਾਲਾ ਜੀਵਨ ਬਤੀਤ ਕਰ ਰਹੀ ਆ ਤਾਂ ਅਸੀਂ ਥਾਂ ਪਰ ਥਾਂ ਸਾਡੀ ਇਮੇਜ ਡਾਊਨ ਹੋਣ ਡਈ ਆ ਅਸੀਂ ਆਰਥਿਕ ਤੌਰ 'ਤੇ ਨੁਕਸਾਨ 'ਚ ਜਾ ਰਹੇ ਹਾਂ ਸਾਡੇ ਗਰੀਬ ਬੱਚੇ ਜਿਹੜੇ ਉਹਨਾਂ ਨੂੰ ਐਜੂਕੇਸ਼ਨ ਨਹੀਂ ਮਿਲ ਰਹੀ ਅਸਾਈ ਸਕੂਲਾਂ 'ਚ ਪੜ੍ਹਨ ਲਈ ਮਜਬੂਰ ਹੋਏ ਪਏ ਨੇ ਤੋ ਬਹੁਤ ਨੁਕਸਾਨ ਕਰ ਰਹੀ ਹੈ ਸਾਡਾ ਪ੍ਰਬੰਧਕ ਕਮੇਟੀ ਅਤੇ ਇਹ ਜਿਹੜਾ ਬਾਦਲ ਪਰਿਵਾਰ ਆ
0: ਪਿਛਲੇ ਦਿਨੀ ਵੀਡੀਓ ਵੀ ਜਾਰੀ ਕਰਤੀ ਜਿਹੜੀ ਅਕਾਲ ਤਖ਼ਤ ਸਾਹਿਬ ਜਦੋਂ ਪੇਸ਼ ਹੁੰਦੇ ਨੇ ਸੀਐਮ ਆਨ ਲੋਕਾਂ ਦੀ ਅਲੱਗ ਅਲੱਗ ਰਾਏ ਹੈ ਸਿੰਘ ਸਾਹਿਬ ਤੁਸੀਂ ਜਿੱਦਾਂ ਰਹੇ ਹੋ ਤੁਸੀਂ ਇਸ ਸਾਰੇ ਚੀਜ਼ ਨੂੰ ਕਿਵੇਂ ਦੇ ਦਿਓ ਲੋਕ ਕਹਿੰਦੇ ਕਿ ਜੇ ਆਈ ਤੁਸੀਂ ਜਨਤਕ ਕਰਦੇ ਰਹੋਗੇ ਵੀਡੀਓਜ਼ ਚਾਹੇ ਉਦੋਂ ਵਲਟੋਹਾ ਵੇਲੇ ਹੋਵੇ ਚਾਹੇ ਹੁਣ ਹੋਵੇ ਕਹਿੰਦੇ ਫਿਰ ਤਾਂ ਜਿਹੜਾ ਜਾਊਗਾ ਉੱਥੇ ਅਕਾਲ ਤਖ਼ਤ ਸਾਹਿਬ ਜਿਹਨੇ ਪੇਸ਼ ਹੋਣਾ ਉਹ ਉੱਥੋਂ ਜਾਣ ਤੋਂ ਗੁਰੇਜ਼ ਕਰੂਗਾ ਜਿਵੇਂ ਤੁਸੀਂ ਦੇਖੋ ਸੁਰਜੀਤ ਸਿੰਘ ਬਰਨਾਲਾ ਨੂੰ ਜਦੋਂ ਬੁਲਾਇਆ ਗਿਆ ਉਹ ਗਏ ਨਹੀਂ ਉਹ ਉਦੋਂ ਗਏ ਜਦੋਂ ਮਾਹੌਲ ਜਿਹੜਾ ਠੀਕ ਹੋ ਗਿਆ ਸੀ
1: ਇੱਕ ਤਾਂ ਇਹ ਜਿਹੜਾ ਇਹਨਾਂ ਨੇ 5 ਪਿਆਰਿਆਂ ਦੀ ਮਰਿਆਦਾ ਦਾ ਕਾਣ ਕੀਤਾ ਨਾ ਉਹ ਵੀ ਉਹਨਾਂ ਨੇ ਆਪਣੇ ਆਪ ਹੀ ਦਿਖਾਤਾ ਪਿਕਚਰ 'ਚ ਇੱਕ ਗੜਗੱਜ ਬੈਠਾ ਹੈ ਕਿਹਦੇ ਨਾਲ ਉਹ ਧਨੌਲਾ ਬੈਠਾ ਜਿਹੜਾ ਦਮਦਮਾ ਸਾਹਿਬ ਦਾ ਜਹਿਦਾਰ ਬਣਾਇਆ
0: ਠੀਕ ਸਿੰਘ
1: ਜਿਹਨੂੰ ਗੁਰਮਤ ਦਾ ਉੜਾ ਜਿਹੜਾ ਨਹੀਂ ਆਉਂਦਾ ਨਾ ਹੀ ਇਹਨੂੰ ਆਉਂਦਾ ਉਹਦੇ ਸਾਹਮਣੇ ਨੂੰ ਬਿਠਾਇਆ ਹੁਣ 5 ਸਿੰਘਾਂ ਤੋਂ 2 ਸਿੰਘਾਂ ਦੀ ਪ੍ਰਣਾਲੀ ਕਦੋਂ ਤੋਂ ਆ ਗਈ ਹੈ ਸਾਡੇ 5 ਸਿੰਘਾਂ ਦਾ ਜਿਹੜਾ ਸਰੂਪ ਆ ਉਹ ਗੁਰੂ ਦਾ ਸਰੂਪ ਆ ਅਤੇ ਅਸੀਂ ਗੁਰੂ ਤੋਂ ਦੀਖਿਆ ਲੈਂਦੇ ਜਦੋਂ ਤੋਂ 5 ਸਿੰਘ ਹੁੰਦੇ ਆ ਅਤੇ ਗੁਰੂ ਸਾਹਿਬ ਦਾ ਹੁਕਮ ਹੈ ਮੇਰੀ ਆਤਮਾ ਗ੍ਰੰਥ ਵਿੱਚ ਪ੍ਰਾਣ ਪੰਥ ਵਿੱਚ ਸਰੀਰ ਮੇਰਾ 5 ਪਿਆਰੇ ਨੇ ਅਤੇ ਇਹ ਜਿਹੜਾ ਗੜਗੱਜ ਹੈ ਇਹ ਆਪ ਹੁਦਰੀਆਂ ਕਰ ਰਿਹਾ ਇਹਨੂੰ ਕਿੰਨੇ ਇਜਾਜ਼ਤ ਦਿੱਤੀ ਕਿ ਤੁਸੀਂ 2 ਜਣੇ

0: ਬਹਿਜੋ ਤੇ ਅੱਗੇ ਉਹਨੂੰ ਬਿਠਾ ਲਓ ਤੇ ਫਿਲਮ ਬਣਾ ਕੇ ਤੇ ਉਹਨੂੰ ਲੋਕਾਂ ਨੂੰ ਦਿਖਾਉਂਦੇ ਫਿਰੋ। ਤੋ ਉਦੋਂ ਜਦੋਂ ਬੁਲਾਇਆ ਉਦੋਂ ਇਹਨੇ ਕੀ ਕੱਢਿਆ ਉਹ ਚੋਂ? ਇਹ ਜਦੋਂ ਮਿਲਿਆ ਆ ਉਹਨੂੰ ਮਿਲਿਆ ਉਦੋਂ ਜੱਫੀਆਂ ਪਾ ਕੇ ਮਿਲਿਆ ਤੇ ਤੁਸੀਂ ਐਂ ਕਰੋ ਅਸੀਂ ਐਂ ਕਰਦੇ, ਉਦੋਂ ਤਾਂ ਬੜੀਆਂ ਸਲਾਹਾਂ ਕਰਦਾ ਜਿਸ ਤਰ੍ਹਾਂ, ਤੇ ਸਾਨੂੰ ਦੱਸਿਆ ਵੀ ਨਹੀਂ ਕੀ ਹੋਇਆ ਉਦੋਂ ਬਾਅਦ। ਅੱਜ ਇਹ ਜਿਹੜੀਆਂ ਗੱਲਾਂ ਕਰਨ ਡਿਆ ਏ ਇਹ ਆਪ ਖੁਦਰਾਪਣ ਹੈ, ਕੌਮ ਦੇ ਨਾਲ ਇਹ ਘਤਰੋਹ ਆ, ਇਹ ਸਿਧਾਂਤ ਦਾ ਮਜ਼ਾਕ ਆ ਤੇ ਗੁਰੂ ਸਾਹਿਬ ਜੀ ਦੀ ਇਹ ਬਖਸ਼ੀ ਹੋਈ ਜਿਹੜੀ ਸਾਨੂੰ ਸ਼ਕਤੀ ਅਕਾਲ ਤਖ਼ਤ ਇਹਨੂੰ ਨੀਵਾਂ ਦਿਖਾਉਣ ਵਾਲੀ ਗੱਲ ਹੈ।
1: ਜਿਹੜੀ ਇਹ ਵੀਡੀਓ ਨੂੰ ਲੈ ਕੇ ਚਰਚਾ ਚੱਲੀ, ਤੁਸੀਂ ਬੋਲੇ ਵੀ, ਤੁਸੀਂ ਇਹ ਵੀ ਕਿਹਾ ਕਿ ਭਾਈ ਫਿਰ ਸੁੱਚਾ ਸਿੰਘ ਲੰਗਾਹ ਦੀ ਵੀਡੀਓ ਸੀ, ਤੁਸੀਂ ਉਹਦੀ ਫੋਰੈਂਸਿਕ ਜਾਂਚ ਕਰਾ ਲੈਂਦੇ, ਉਹ ਤਾਂ ਕਰਾਈ ਨਹੀਂ। ਉਸ ਤੋਂ ਬਾਅਦ ਤਰ੍ਹਾਂ ਤਰ੍ਹਾਂ ਦੀਆਂ ਫੋਟੋਆਂ ਸਾਹਮਣੇ ਆਈਆਂ, ਵੀਡੀਓ ਸਾਹਮਣੇ ਆਈਆਂ, ਜਦੋਂ ਸੁੱਚਾ ਸਿੰਘ ਲੰਗਾਹ ਦੇ ਪੈਰੀ ਹੱਥ ਵੀ ਲਾ ਰਹੇ ਹੁੰਦੇ ਨੇ ਜੈਦਾਗੜ ਗੱਜ, ਲੋਕ ਉਹ ਵੀ ਗੱਲਾਂ ਕਰਨ ਲੱਗ ਗਏ।
0: ਪੈਰੀ ਹੱਥ ਉਹਦਾ ਫਿਰ ਆਸਾਨ ਮੰਨਦਿਆ, ਜਦੋਂ ਇਹਨੂੰ ਰਾਤ ਨੂੰ 2 ਵਜੇ ਬਣਾਇਆ ਜਥੇਦਾਰ ਬਣਾਇਆ ਤੇ ਉਦੋਂ ਕੌਮ ਸੁੱਤੀ ਪਈ ਸੀ, ਗੁਰੂ ਮਹਾਰਾਜ ਦਾ ਸਰੂਪ ਪ੍ਰਕਾਸ਼ ਨਹੀਂ ਸੀ। ਉਸ ਸਮੇਂ ਇਹਨੂੰ ਜਿਹੜੀ ਪੱਗ ਦੇ ਕੇ ਤੇ ਜਿਹੜਾ ਐਲਾਨ ਕਰਨਾ ਸੀਗਾ ਵੀ ਇਹਨੂੰ ਬਣਾ ਦਿੱਤਾ ਗਿਆ ਜਥੇਦਾਰ, ਉਹ ਐਲਾਨ ਕਰਨ ਲਈ ਕੋਈ ਪ੍ਰੈਸ ਕਾਨਫਰੰਸ ਬਹਿੰਦਾ ਨਹੀਂ ਸੀ, ਨਾ ਕੋਈ ਮੁਲਾਜ਼ਮ ਬਹਿੰਦਾ ਸੀ ਗੁਰਦੁਆਰੇ ਦਾ, ਨਾ ਕੋਈ ਮੈਂਬਰ ਬਹਿੰਦਾ ਸੀ। ਉਦੋਂ ਫਿਰ ਸੁੱਚਾ ਸਿੰਘ ਲੰਗਾਹ ਜਿਹੜਾ ਉਹਨੇ ਇਹਦੀ ਪ੍ਰੈਸ ਕਾਨਫਰੰਸ ਕਰਕੇ ਇਹਦਾ ਨਾਂ ਡਿਕਲੇਅਰ ਕੀਤਾ। ਤੋ ਫਿਰ ਵਿਚਾਰਾ ਉਹਦਾ ਆਸਾਨ ਫਰਾਮੋਸ਼ ਜਿਹੜੇ ਹੁੰਦੇ ਉਹ ਨਹੀਂ ਨਾ ਹੈਗਾ, ਉਹਦਾ ਆਸਾਨ ਜਿਹੜਾ ਸਿਰ 'ਤੇ ਪਾ ਲੈਂਦਿਆ ਉਹਨੇ ਤਾਂ ਉਹਨੂੰ ਪੈਰੀ ਹੱਥ ਲਾਇਆ। ਪਰ ਇਹਨਾਂ ਲੋਕਾਂ ਨੂੰ ਮਰਿਆਦਾ ਨਾਲ ਕੀ ਲੱਗੇ, ਇਹਨਾਂ ਨੂੰ ਕੌਮ ਦੇ ਸਵੈਮਾਨ ਨਾਲ ਕੀ ਲੱਗੇ? ਇਹ ਲੋਕ ਉਹ ਨੇ ਜਿਹੜੇ ਮੌਕਾ ਪ੍ਰਸਤ ਨੇ, ਕੱਲ੍ਹ ਸਰਨੇ ਦੇ ਨਾਲ ਹੱਟੀ ਹੱਟੀ ਵਿਕਦਾ ਰਿਹਾ, ਅੱਜ ਬਾਦਲ ਦੇ ਨਾਲ ਵੇਖਣ ਡਿਆ, ਇਹ ਕੌਮ 'ਤੇ ਦਾਗ ਲੱਗੇ ਹੋਏ ਨੇ। ਇੱਕ ਦਿਨ ਇਹਨਾਂ ਦਾ ਲੇਖਾ ਜੋਖਾ ਇਹਨਾਂ ਨੂੰ ਦੇਣਾ ਪਊਗਾ,
1: ਕਿਉਂਕਿ ਇਹ ਤਾਂ ਇੱਕ ਬਹੁਤ ਵੱਡੀ ਮਰਿਆਦਾ ਦਾ ਘਾਣ ਆ ਨਾ। ਦੇਖੋ ਜਦੋਂ ਅਕਾਲ ਤਖ਼ਤ ਸਾਹਿਬ ਤੋਂ ਇੱਕ ਹੁਕਮਨਾਮਾ ਜਾਰੀ ਹੋਇਆ, ਉਹ ਹੁਕਮਨਾਮਾ ਨੂੰ ਸੰਗਤ ਮੰਨ ਵੀ ਨਹੀਂ ਰਹੀ। ਤੁਸੀਂ ਦੇਖੋ ਦੂਜੇ ਤੀਜੇ ਦਿਨ ਹੀ ਰੈਲੀਆਂ ਸ਼ੁਰੂ ਹੋ ਗਈਆਂ ਸੀ, 8 ਲੋਕਾਂ ਦਾ ਸੀ।
0: ਨਾ ਸੰਗਤ ਨੇ ਮੰਨਿਆ ਤੇ ਨਾ ਮੰਨਣ ਯੋਗ ਆ, ਤੇ ਨਾ ਹੀ ਇਹਨੂੰ ਜਥੇਦਾਰ ਮੰਨਿਆ ਸੰਗਤ ਨੇ। ਜਦੋਂ ਸੰਗਤ ਨੇ ਗੜਗੱਜ ਨੂੰ ਜਥੇਦਾਰ ਹੀ ਨਹੀਂ ਮੰਨਿਆ ਤੇ ਇਹਦੇ ਹੁਕਮਨਾਮੇ ਨੂੰ ਕਿਉਂ ਮੰਨੋਗੇ? ਪਰ ਹੁਕਮਨਾਮੇ ਦੇ ਵਿੱਚ ਕੋਈ ਤੱਤ ਹੋਵੇ, ਕੋਈ ਗੁਰੂ ਵਿਰੋਧੀ ਗੱਲ ਹੋਵੇ, ਗੁਰੂ ਘਰ ਦੇ ਖਿਲਾਫ਼ ਕੋਈ ਗੱਲ ਹੋਵੇ, ਤਾਂ ਵੀ ਲੋਕ ਕੋਈ ਸੋਚ ਸਕਦੇ ਆ। ਇਹ ਜਿਹੜਾ ਬਾਦਲ ਪਰਿਵਾਰ ਦਾ ਸਿਖਾਇਆ ਤਿੱਤਰ ਆ, ਜਿਹੜੇ ਤਿੱਤਰ ਜਾਂ ਜਿਹੜੇ ਹੋਰ ਜਾਨਵਰ ਸਿਖਾਏ ਹੋਏ ਜਿਹੜੇ ਆ ਨਾ ਜਾਤ ਭਰਾਵਾਂ ਨੂੰ ਲਿਆ ਕੇ ਤੇ ਉਹ ਮੌਤ ਦੀ ਫਾਹੀ ਫਸਾ ਜਾਂਦੇ ਨੇ, ਉਹੋ ਜਿਹਾ ਇੱਕ ਬੰਦਾ ਏ। ਤੇ ਇਹਦੀ ਵਜ੍ਹਾ ਨਾਲ ਜਿਹੜੀ ਅੱਜ ਕੌਮ ਦੁਬਧਾ 'ਚ ਆ ਜਾਂ ਕੌਮ ਜਿਹੜੀ ਆ ਉਹ ਬੇਬਸ ਹੋਈ ਪਈ ਵੀ ਕਰੀਏ ਤੇ ਕਰੀਏ ਕੀ ਕਰੀਏ।
1: ਤੁਸੀਂ ਕਿਹਾ ਕਿ ਕਿਹੜੀ ਇਸ ਵੀਡੀਓ ਦੇ ਵਿੱਚ ਜਾਂ ਕੋਈ ਧਰਮ ਦੋਖੀ ਕੰਮ ਕੀਤਾ ਸੀ ਉਹਨੇ, ਪਰ ਇਹ ਕਹਿ ਰਹੇ ਨੇ ਕਿ ਦੇਖੋ ਜੀ ਛਿੱਟੇ ਮਾਰੇ ਜਾ ਰਹੇ ਨੇ ਦਾਰੂ ਦੇ, ਲੋਕ ਇਹ ਵੀ ਗੱਲਾਂ ਕਰ ਰਹੇ ਨੇ ਕਿ ਸਾਰਾ ਕੁਝ ਜਿਹੜਾ ਇਹ ਸਕ੍ਰਿਪਟਡ ਸੀ ਇਹ ਬਣਾਇਆ ਗਈ ਹੈ ਵੀਡੀਓ।
0: ਗੱਲ ਇਹ ਆ ਕਿ ਉਹ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇਹ ਜਿਹੜੀਆਂ ਫਿਲਮਾਂ ਫੁਲਵਾਂ ਨੇ ਇਹਨਾਂ ਦੀ ਕੋਈ ਵੈਲਿਊ ਨਹੀਂ ਹੁੰਦੀ, ਨਾ ਹੀ ਦੁਨਿਆਵੀ ਅਦਾਲਤਾਂ 'ਚ ਨਾ ਇਸ ਰੂਹਾਨੀ ਅਦਾਲਤ 'ਚ,
1: ਇਹ ਕੋਈ ਆਧਾਰ ਨਹੀਂ ਮੰਨਦੀ।
0: ਨਾ ਨਾ ਇਹਦਾ ਕੋਈ ਆਧਾਰ ਨਹੀਂ ਗਾ। ਜਿਹੜਾ ਬੰਦਾ ਜਿਹੜੇ ਬੰਦੇ ਨੂੰ ਤਕਲੀਫ ਹੋਵੇ, ਜਿਹਨੂੰ ਲੱਗੇ ਕਿ ਮੇਰੇ ਗੁਰੂ ਦੇ ਵਿਰੁੱਧ ਕੋਈ ਭੁਗਤਿਆ, ਤੇ ਉਹ ਆਪ ਹਿਕਡਾ ਕੇ ਖਲੁੰਦਾ ਅਕਾਲ ਤਖ਼ਤ ਅੱਗੇ ਸ਼ਿਕਾਇਤ ਲੈ ਕੇ ਆਉਂਦਾ। ਤੋ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਨਾ ਇਹ ਸਿਰਫ ਬਣਾਈਆਂ ਹੁੰਦੀਆਂ ਗੱਲਾਂ, ਤੇ ਸਿਰਫ ਇਹੋ ਪੁਜੀਸ਼ਨ ਦਾ ਜਿਹੜੀ ਲੋਕਾਂ ਦੇ ਵਿੱਚ ਕਿਸੇ ਦੀ ਪੁਜੀਸ਼ਨ ਬਣੀ ਤੇ ਉਹਨੂੰ ਕਿਵੇਂ ਢਾਲ ਲਾਉਣੀ, ਉਹਨੂੰ ਕਿਵੇਂ ਦਾਗੀ ਕਰਨਾ। ਤੇ ਇਹ ਅੰਦਰੋਂ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਦੇ ਸਿਖਾਏ ਹੋਏ ਰਸਤੇ ਚੱਲਣ ਡਿਆ, ਜਿੱਦਾਂ ਉਹ ਕਹਿੰਦਾ ਉਤਨਾ ਹੀ ਕਰੀ ਜਾਂਦਾ। ਮੈਂ ਹੈਰਾਨ ਆ ਕਿ ਇਹ ਗੜਗੱਜ ਨੂੰ ਪਤਾ ਹੈ ਵੀ ਕੱਲ੍ਹ ਅਜੇ ਜਿਹੜੇ 5 ਸਿੰਘ ਇਹਦੇ ਹੁਕਮਨਾਮੇ ਜਾਰੀ ਕਰਦੇ ਸੀ ਉਹਨਾਂ 'ਚੋਂ ਇੱਕ ਨਹੀਂ ਮਿਲਦਾ ਉੱਥੇ, ਤੇ ਇਹਨੂੰ ਇਹ ਪਤਾ ਹੋਣਾ ਚਾਹੀਦਾ ਰਹਿਣਾ ਇੰਨੇ ਮੇਰੀ, ਇਹਦਾ ਵੀ ਪਤਾ ਨਹੀਂ ਇਹਨੂੰ ਕਦੋਂ ਕੱਢੇ ਉਹ ਕਦੋਂ ਬੇਆਬਰੂ ਕਰਕੇ ਕੱਢੇ ਇਹਨੂੰ। ਤੇ ਅਸੀਂ ਇਹ ਰਾਏ ਦਿਆਂਗੇ ਕਿ ਬੰਦੇ ਦਾ ਪੁੱਤ ਬਣ, ਅਕਾਲ ਤਖ਼ਤ ਜਿਹੜਾ ਉੱਤੇ ਰਹਿਮ ਕਰ, ਅਕਾਲ ਤਖ਼ਤ ਦੇ ਉੱਤੋਂ ਇਹੋ ਜਿਹੀਆਂ ਆਪ ਖੁਦਰੀਆਂ ਗੱਲਾਂ ਨਾ ਕਰ।
1: ਹੁਣੇ ਹੁਣੇ ਅੱਜ ਹੀ ਕੁਲਦੀਪ ਸਿੰਘ ਗੜਗੱਜ ਹੋਣਾ ਦਾ ਬਿਆਨ ਆਇਆ, ਉਹ ਕਹਿੰਦੇ ਕਿ ਕਈ ਲੋਕ ਕਹਿ ਰਹੇ ਨੇ ਕਿ ਜਥੇਦਾਰ ਸਿਆਸੀ ਹੋ ਗਏ, ਉਹ ਕਹਿੰਦੇ ਕਿ ਜਥੇਦਾਰ ਹਮੇਸ਼ਾ ਹੀ ਸਿਆਸੀ ਹੁੰਦਾ, ਕਹਿੰਦੇ ਜਥੇਦਾਰ ਮਾਲਾ ਫੇਰ
0: ਸਿਆਸੀ ਨਹੀਂ ਗਾ, ਬੇਈਮਾਨ ਹੋ ਗਿਆ, ਵਿਗ ਗਿਆ ਹੈ, ਸਿਆਸੀ ਨਹੀਂ ਹੋਇਆ ਇਹ, ਬੇਈਮਾਨ ਹੋ ਗਿਆ ਤੇ ਵਿਗ ਗਿਆ ਤੇ ਇਹ ਸੋਚ ਰਿਹਾ ਕਿ ਮੇਰੇ ਵੱਲ ਕੋਈ ਨਹੀਂ ਦੇਖ ਰਿਹਾ ਜੋ

0: ਕੋਈ ਮੇਲ ਮੇਰੀ ਕਰਤੂਤ ਵੱਲ ਕੋਈ ਨਹੀਂ ਦੇਖ ਰਿਹਾ ਇਹਨੂੰ ਤੇ ਉਦੋਂ ਸ਼ਰਮ ਨਹੀਂ ਆਈ ਜਦੋਂ ਅੱਧੀ ਰਾਤ ਨੂੰ ਇਹਨੇ ਪੱਗ ਲਈ ਹੈ ਉਦੋਂ ਇਹਨੂੰ ਪਤਾ ਨਹੀਂ ਕਿ ਮੈਂ ਜਿਸ ਤਰ੍ਹਾਂ ਚੋਰਾਂ ਦੀ ਤਰ੍ਹਾਂ ਅੱਧੀ ਰਾਤ ਨੂੰ ਪੱਗ ਲੈ ਰਿਹਾ ਲੋਕ ਕੀ ਆਖਣਗੇ ਮੈਨੂੰ ਘੱਟੋ ਘੱਟ ਲੋਕ ਪੱਗ ਲੈਂਦੇ ਨੂੰ ਦੇਖਣ ਮੇਰੇ ਗਵਾਹ ਬਣਨ ਮੇਰੇ ਸਪੋਰਟਰ ਬਣਨ ਇਹਦਾ ਚਾਹ ਹੋਣਾ ਚਾਹੀਦਾ ਸੀ ਪਰ ਇਹ ਖਰੀਦੇ ਹੋਏ ਲਾਲੇ ਗੋਲੇ ਨੇ ਇਹਨਾਂ ਨੂੰ ਇਹਨਾਂ ਗੱਲਾਂ ਨਾਲ ਕੀ ਲੱਗੇ ਜਿਹੜੀਆਂ ਜਿਹੜੀਆਂ ਮਰਜ਼ੀ ਗੱਲਾਂ ਕਰਦਾ ਰਹੇ ਇਹਦਾ ਸੰਗਤ ਦੇ ਦਿਲਾਂ ਤੇ ਸੰਗਤ ਦੇ ਮਨਾਂ 'ਚ ਕੋਈ ਅਸਰ ਨਹੀਂ ਇਹ ਮੈਂ ਤੇ ਪਹਿਲਾਂ ਵੀ ਦੋ ਤਿੰਨ ਵਾਰੀ ਕਹਿ ਚੁੱਕਾ ਵਾਂ ਵੀ ਜੇ ਫਰਜ਼ ਕਰ ਲਓ ਇਹਦੇ ਹੁਕਮਾਂ 'ਤੇ ਅਮਲ ਨਾ ਕੀਤਾ ਸੰਗਤ ਨੇ ਤਾਂ ਫਿਰ ਇਹ ਚੱਪਣੀ 'ਚ ਨੱਕ ਡੋਬ ਕੇ ਮਰੂਗਾ ਕੌਮ ਦੇ ਮਗਰੋਂ ਲੱਥੂਗਾ ਇਹ ਦੱਸੇ ਗੜਗਾ 'ਚ ਦੱਸੇ ਇੱਥੇ ਭਗਵੰਤ ਮਾਨ ਹੈ ਇੱਥੇ ਉਹ ਹੈ ਇੱਥੇ ਉਹਨੇ ਰਹਿਣਾ ਇੱਥੇ ਉਹਨੇ ਰਹਿਣਾ ਇੱਥੇ ਰਾਜਨੀਤੀ ਭਗਵੰਤ ਮਾਨ ਦੀ ਉੱਥੇ ਆਏ ਆਪਣੀ ਵੀ ਕਰੀ ਜਾਵੇ ਪਤਾ ਲੱਗ ਜੂ ਇਹਨੂੰ ਥੋੜੇ ਦਿਨਾਂ 'ਚ
1: ਤੁਹਾਨੂੰ ਲੱਗਦਾ ਸਾਰਾ ਕੁਛ ਸਿਆਸੀ ਸੀ
0: ਸਿਆਸੀ ਆ ਸਿਆਸੀ ਸੇ ਨਹੀਂ ਸਿਆਸੀ ਹੈ ਤੇ ਇਹ ਸਿਆਸੀ ਜਿਹੜਾ ਨਾ ਉਹ ਜਿਹਨਾਂ ਦੇ ਪੱਲੇ ਕੁਛ ਨਹੀਂ ਗੜਗਾਜ ਵਰਗਿਆਂ ਨੂੰ ਜਿਹੜੇ ਤੋਰਦੇ ਪਏ ਨੇ ਕਮੇਟੀ ਦਾ ਪ੍ਰਧਾਨ ਤੇ ਉਹਦਾ ਬਾਦਲ ਦਾ ਮੁੰਡਾ ਇਹ ਉਹਨਾਂ ਦਾ ਸਾਰਾ ਕਾਰਾ ਤੇ ਉਹਨਾਂ ਦੇ ਆਪਣੇ ਪੱਲੇ ਕੁਛ ਰਹਿ ਨਹੀਂ ਗਿਆ ਉਹ ਹੁਣ ਇਹਦੇ ਸਹਾਰੇ ਤੁਰੇ ਫਿਰਦੇ ਵਿਚਾਰੇ ਇਹਦਾ ਸਹਾਰਾ ਕਿੰਨਾ ਕੁ ਕਾਮਯਾਬ ਹੁੰਦਾ ਆਉਣ ਵਾਲੇ ਸਮੇਂ 'ਚ ਪਤਾ ਲੱਗ ਜੂ
1: ਉਹ ਮੈਂ ਜਿਹੜਾ ਉਹਨਾਂ ਬਿਆਨ ਆਇਆ ਮੈਂ ਪੂਰਾ ਕਰਦਾ ਕਹਿੰਦੇ ਕਿ ਜਥੇਦਾਰ ਸਿਆਸੀ ਹੁੰਦਾ ਕਹਿੰਦੇ ਹੋਰ ਜਥੇਦਾਰ ਮਾਲਾ ਫੇਰ ਨੂੰ ਰੱਖਿਆ
0: ਜਥੇਦਾਰ ਮਾਲਾ ਨਹੀਂ ਫੇਰੂਗਾ ਤੇ ਕੀ ਕਰੂਗਾ ਲੋਕਾਂ ਦੀ ਧੌਣਾ ਲਊਗਾ ਉਹਨੂੰ ਹੈ ਨਹੀਂ ਉਹਨੂੰ ਮੈਂ ਤੁਹਾਨੂੰ ਦੱਸਿਆ ਕਿ ਹੈ ਨਹੀਂ ਉਹਦੇ ਪੱਲੇ ਕੁਛ ਨਹੀਂ ਗਾ ਨਾ ਉਹਦੇ ਪੱਲੇ ਕੁਛ ਤੇ ਨਾ ਉਹਦੇ ਨਾਲ ਕੌਣ ਬੈਠਾ ਸਾਡਾ ਤੇ ਸਭ ਤੋਂ ਵਿਚਾਰਨ ਵਾਲੀ ਗੱਲ ਆ ਸਿੱਖਾਂ ਦੀ ਸੰਗਤ ਦੀ ਕਿ ਇਹ ਜਿਹੜੇ ਮੁਕਾਮ ਤੇ ਬੈਠੇ ਤੇ ਨਾਲ ਪੰਜ ਕੌਣ ਨੇ ਉਹਨਾਂ ਨੂੰ ਕਿਹਨੇ ਬਣਾਇਆ ਤੇ ਪਹਿਲਿਆਂ ਨੂੰ ਕਿਹਨੇ ਹਟਾਇਆ ਉਹਨੂੰ ਕਿਹਨੇ ਅਥਾਰਟੀ ਦਿੱਤੀ ਪ੍ਰਬੰਧਕ ਕਮੇਟੀ 15 ਸਾਲ ਇਲੈਕਸ਼ਨ ਹੋਇਆ ਨੂੰ ਹੋ ਗਏ ਆ ਉਹਦੇ ਇਲੈਕਸ਼ਨ ਨਹੀਂ ਹੋ ਰਹੇ ਇਹਨਾਂ ਨੂੰ ਕਿੰਨੇ ਤਾਕਤ ਦਿੱਤੀ ਕਿਹਨਾਂ ਨੇ ਅਧਿਕਾਰ ਦਿੱਤੇ ਕਿ ਇੱਕ ਗੁਰੂ ਦਾ ਰੁਤਬਾ ਹੈ ਉਹਨੂੰ ਉਹਦੀ ਥਾਂ ਪੁਰ ਕਰਨ ਲਈ ਇਹੋ ਜਿਹਾ ਕੱਚ ਘੜਿਆਂ ਨੂੰ ਲਿਆ ਕੇ ਅਕਾਲ ਤਖ਼ਤ ਦੇ ਉੱਤੇ ਥੋਪ ਦਿਓ ਇਹ ਇਹ ਨਜਾਇਜ਼ ਨੇ ਜਿਹਨਾਂ ਨੇ ਇਹਨਾਂ ਨੂੰ ਬਣਾਇਆ ਉਹ ਵੀ ਨਜਾਇਜ਼ ਹੈ ਜਾਂ ਉਹਨੂੰ ਕਿਸੇ ਨੇ ਕੋਈ ਪਾਵਰ ਜਾਂ ਅਥਾਰਟੀ ਨਹੀਂ ਦਿੱਤੀ ਤੇ ਨਾ ਹੀ ਉਹਦਾ ਹੱਕ ਬਣਦਾ ਨਾ ਹੀ ਉਹ ਗੁਰਮਤੀਆ ਕੋਈ ਨਾ ਹੀ ਉਹ ਗੁਰਸਿੱਖ ਆ ਗੁਰੂ ਤੋਂ ਬੇਮੁੱਖ ਵਪਾਰੀ ਪੁੱਤਰ ਆ ਤੇ ਸਾਡੀ ਕੌਮ ਨੂੰ ਬਰਬਾਦ ਕਰ ਰਿਹਾ ਗੁਰੂ ਸਾਹਿਬ ਜੀ ਦਾ ਸਰਾਫ ਲੈ ਰਹੇ ਨੇ ਪਹਿਲਾਂ ਹੀ ਗੁਰੂ ਸਾਹਿਬ ਜੀ ਦਾ ਸਰਾਫ ਜਿਹੜਾ ਲਿਆ ਉਹਦੇ 'ਤੇ ਇਹਨਾਂ ਨੂੰ ਅਮਲ ਕਰਨਾ ਚਾਹੀਦਾ ਅਕਲ ਕਰਨੀ ਚਾਹੀਦੀ ਹੈ 12-13 ਸਾਲ ਤੋਂ ਰੂੜੀਆਂ ਦੇ ਕੱਖ ਚੁਣਦੇ ਪਏ ਨੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਵੀ ਅਸੀਂ ਕੀ ਕੀਤਾ ਅਤੇ ਲੋਕ ਸਾਨੂੰ ਕਿੱਥੇ ਲਿਜਾ ਕੇ ਸੁੱਟ ਰਹੇ ਅਤੇ ਅੱਜ ਕਿਸ ਤਰ੍ਹਾਂ ਸਾਡੇ ਪਿੱਛੇ ਲੱਗ ਜਾਣਗੇ ਇਹ ਕਿੱਡੀ ਕੁ ਰੂਹਾਨੀ ਤਾਕਤ ਆ ਗੜਗਾਜ ਜਿਹੜਾ ਇਹਨਾਂ ਨੂੰ ਸਾਹਤਾ ਦਵਾ ਦੂਗਾ ਝੂਠ ਬੋਲ ਬੋਲ ਕੇ ਇੱਥੇ ਤੇ ਗੁਰੂ ਸਾਹਿਬ ਜਿਹੜੇ ਨੇ ਉਹ ਅੰਗ ਸੰਗ ਹੋਣ ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੇ ਕੋਈ ਕੁਛ ਨਹੀਂ ਵਿਗਾੜ ਸਕਦਾ ਇਹ ਗੜਗਾਜ ਵਰਗੇ ਜਿੰਨੇ ਮਰਜ਼ੀ ਤੁਰੇ ਫਿਰ ਜਥੇਦਾਰ ਬਣ ਕੇ
1: ਧਾਮੀ ਦਾ ਕਹਿੰਦੇ ਕਿ ਇਸ ਤਾਂ ਪਿੰਡਾਂ ਪਿੰਡਾਂ 'ਚ ਜਾਵਾਂਗੇ ਅਸੀਂ ਪਿੰਡਾਂ ਪਿੰਡਾਂ 'ਚ ਜਾ ਕੇ ਪ੍ਰਚਾਰ ਕਰਾਂਗੇ
0: ਰੋਕਿਆ ਕਿੰਨੇ ਉਹਨੂੰ ਰੋਕਿਆ ਕਿੰਨੇ ਅਸੀਂ ਤੇ ਇਹੀ ਤੇ ਕਹਿੰਦੇ ਹਾਂ ਵੀ ਪਿੰਡਾਂ 'ਚ ਜਾਓ ਪਿੰਡਾਂ 'ਚ ਆਪਣੀ ਗੱਲ ਕਰੋ ਅਕਾਲ ਤਖ਼ਤ ਨੂੰ ਢਾਲ ਨਾ ਬਣਾਓ ਇਹੀ ਗੱਲ ਤੇ ਇਹੀ ਕਹਿੰਦੇ ਅਸੀਂ ਤੇ ਆਪ ਕਹਿੰਦੇ ਹਾਂ ਪਿੰਡਾਂ 'ਚ ਜਾਓ ਕੋਈ ਮਸਲਾ ਹੈਗਾ ਤੇ ਪ੍ਰੈਸ ਦੇ ਵਿੱਚ ਆਓ ਨਾਲੇ ਉੱਥੇ ਦੱਸੋ ਵੀ ਇਹ ਜਿਹੜੇ ਪੁਰਾਤਨ ਸਰੂਪ ਤੁਹਾਡੇ ਤੋਂ ਕੌਣ ਲੈ ਗਿਆ ਸਾਰੇ ਇਹ ਲਾਇਬ੍ਰੇਰੀਆਂ ਖਾਲੀ ਕਿਉਂ ਪਈਆਂ ਨੇ ਨਾਲੇ ਉੱਥੇ ਦੱਸੋ 35-35 ਕਰੋੜ ਦੀਆਂ ਕੋਠੀਆਂ ਕਿਉਂ ਖਰੀਦ ਰਹੇ ਹੋ ਦਿੱਲੀ 'ਚ ਪ੍ਰਬੰਧਕ ਕਮੇਟੀ ਨੂੰ ਉਹਨਾਂ ਕੋਠੀਆਂ ਦੀ ਕੀ ਲੋੜ ਆ ਇਹ ਜਾਣਕਾਰੀ ਤਾਂ ਉਹਨਾਂ ਦੇ ਸੰਗਤਾਂ ਤੁਹਾਨੂੰ ਪੁੱਛਣ ਵੀ ਤੁਸੀਂ ਕੀ ਕਰ ਰਹੇ ਹੋ ਇੱਥੇ ਬੈਠ ਕੇ ਅਸੀਂ ਤਾਂ ਚਾਹੁੰਦੇ ਹਾਂ ਲੋਕਾਂ 'ਚ ਆਉਣ
1: ਜਿਹੜਾ ਹੁਣ 29 ਤਰੀਕ ਨੂੰ ਤਲਬ ਕੀਤਾ ਸਾਰੇ MLAs ਨੂੰ ਸਿੱਖ MLAs ਜਿਹੜੇ ਹੈਗੇ ਨੇ ਉਹ ਤੁਸੀਂ ਕਿਵੇਂ ਦੇ ਦਿਓ ਕਿ ਏਦਾਂ ਇਹ ਸਿਧਾਂਤਕ ਤੌਰ ਤੇ ਸਹੀ ਹੈ
0: ਦੇਖੋ ਜੀ ਮੈਂ ਤਾਂ ਤੁਹਾਨੂੰ ਕਹਿੰਦਾ ਸਿਧਾਂਤਕ ਤੌਰ ਤੇ ਉਹ ਜਥੇਦਾਰ ਹੀ ਗਲਤ ਹੈ ਜਿਹੜਾ ਫਰਮਾਨ ਜਾਰੀ ਕਰ ਰਿਹਾ ਉਹਦੀ ਕੋਈ ਹੋਂਦ ਨਹੀਂ ਹੈਗੀ ਉਹਨੂੰ ਕਿਸੇ ਨੇ ਮਾਨਤਾ ਨਹੀਂ ਦਿੱਤੀ ਉਹਨੂੰ ਮਾਨਤਾ ਦਿੱਤੀ ਰਘਵੀਰ ਸਿੰਘ ਨੇ ਉਹ ਵੀ ਉਹ ਤੋਂ ਪਹਿਲਾਂ ਇਨੋਵਾ ਕਾਰ ਲਈ ਤੇ ਫਿਰ ਉਹਨੂੰ ਸਰੋਪਾ ਦਿੱਤਾ ਪਹਿਲਾਂ ਸਰੋਪਾ ਦਿੱਤਾ ਹੀ ਨਹੀਂ ਕਿ ਮੈਂ ਨਹੀਂ ਦੇਣਾ ਇਹ ਤਾਂ ਪ੍ਰਕਾਸ਼ ਨਹੀਂ ਸੀ ਅੱਧੀ ਰਾਤ ਸੀ ਫਲਾਣਾ ਸੀ ਟੀਂਗੜਾ ਸੀ ਫਿਰ ਪਹਿਲਾਂ ਘਰ ਬੁਲਾ ਕੇ ਦਿੱਤਾ ਫਿਰ ਹਰਿਮੰਦਰ ਸਾਹਿਬ ਬੁਲਾ ਕੇ ਦਿੱਤਾ ਜਦੋਂ ਉਹਦੀ ਘਰਵਾਲੀ ਨੂੰ ਕਾਰ ਦੇ ਦਿੱਤੀ ਇਹਨਾਂ ਨੇ
1: ਇਨੋਵਾ ਕਾਰ ਲਈ
0: ਤੋ ਇਹ ਤੇ ਆਪ ਨਜਾਇਜ਼ ਆ ਤੇ ਕੌਮ ਤੇ ਬੋਝ ਬਣਿਆ ਹੋਇਆ

0: ਕੌਮ ਨੂੰ ਕੋਈ ਰਾਹ ਦਿਖਾਊ ਅੰਧਾ ਆਗੂ ਦੇ ਤੀਏ ਕਿਆ ਬਹਾਦਰ ਜਾਣੇ ਅੰਨੇ ਆਗੂਆਂ ਨੇ ਵੀ ਕਦੀ ਰਾਹ ਦਿਖਾਇਆ ਮਹਾਰਾਜ ਕਹਿੰਦੇ ਨੇ ਕਿ ਨਾਨਕ ਅੰਧਾ ਹੋਏ ਕਿ ਰਤਨਾ ਪਰਖਣ ਜਾਏ ਰਤਨਾ ਸਾਰ ਨਾ ਜਾਣਾ ਹੀ ਆਵੇ ਆਪ ਲਿਖਾਏ ਜਿਹੜੇ ਅੰਨੇ ਹੋ ਕੇ ਕਹਿੰਦੇ ਨੇ ਅਸੀਂ ਪਾਰਖੂ ਹਾਂ ਰਤਨਾ ਦੇ ਉਹ ਜਦੋਂ ਮੰਡੀ 'ਚ ਆ ਕੇ ਦਾਅਵਾ ਕਰਦੇ ਅਸੀਂ ਪਾਰਖੂ ਰਤਨਾ ਪਰਖਣ ਲਈ ਆਏ ਤਾਂ ਉਹ ਫਿਰ ਰਤਨਾ ਦੀ ਤਸਵਾਰ ਜਾਣਦੇ ਨਹੀਂ ਕਿਉਂਕਿ ਅੰਨੇ ਹੁੰਦੇ ਆ ਆਵੇ ਆਪ ਲਿਖਾਏ ਆਪਣਾ ਆਪ ਦਿਖਾ ਜਾਂਦੇ ਇਹ ਆਪਣਾ ਆਪ ਦਿਖਾਉਣ ਡੇ ਨੇ ਹੋਰ ਕੋਈ ਗੱਲ ਨਹੀਂ
1: ਮੈਂ ਸਿਧਾਂਤਕ ਤੌਰ 'ਤੇ ਤਾਂ ਗੱਲ ਕੀਤੀ ਜਾਂਦਾ ਸਾਹਿਬ ਕਿਉਂਕਿ ਦੇਖੋ ਅਸੀਂ ਲੋਕ ਇਹ ਵੀ ਗੱਲਾਂ ਕਰ ਰਹੇ ਨੇ ਕਹਿੰਦੇ ਕਿ ਜਿਹੜਾ ਵਿਧਾਨ ਸਭਾ ਦੇ ਵਿੱਚ ਕਾਨੂੰਨ ਬਣਿਆ ਕਿ ਉਹਨੂੰ ਸਿਧਾਂਤਕ ਤੌਰ 'ਤੇ ਉਹਦੇ ਲਈ ਕੁਛ ਇਹੋ ਜਿਹੇ ਫਰਮਾਨ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋ ਸਕਦੇ ਨੇ ਜੇ ਹੋ ਸਕਦੇ ਨੇ ਕਹਿੰਦੇ ਫਿਰ ਬਣਾਇਆ ਤਾਂ ਕਾਨੂੰਨ ਦੇਖੋ ਸਾਈਨਾਂ ਨੇ ਹੈ ਗਵਰਨਰ ਦੇ ਜੋ ਗਵਰਨਰ ਦੇ ਸਾਈਨ ਹੋ ਗਏ ਉਹੀ ਇੱਕ ਜਿਹੜਾ ਬਿੱਲ ਸੀ ਉਹ ਕਾਨੂੰਨ ਬਣਿਆ ਜੋ ਸਾਈਨ ਨਾ ਹੁੰਦੇ ਤਾਂ ਉਹ ਬਿੱਲ ਦਾ ਬਿੱਲ ਪਿਆ ਰਹਿੰਦਾ ਕਾਨੂੰਨ ਨਹੀਂ ਬਣਨਾ ਸੀ ਕਹਿੰਦੇ ਫਿਰ ਉਹਦੇ ਕੀ ਐਕਸ਼ਨ ਲਾਉਂਗੇ
0: ਮੈਂ ਤੁਹਾਨੂੰ ਪਹਿਲੀ ਨਜ਼ਰੇ ਪਹਿਲੀ ਗੱਲ ਇਹ ਦੱਸ ਦਿੱਤੀ ਹੈ ਕਿ ਇਹ ਸਾਰਾ ਕੁਛ ਗਲਤ ਆ ਇਹ ਜਿਹੜਾ ਜੋ ਕੁਛ ਵੀ ਡਰਾਮੇਬਾਜ਼ੀ ਕਰਨ ਡਿਆ ਜੋ ਕੁਛ ਵੀ ਕਰਨ ਡਿਆ ਕਾਨੂੰਨ ਬਣਵਾਇਆ ਇਹਨਾਂ ਆਪ ਬਣਵਾਇਆ ਆਪ ਇਹ ਉਹਦੇ ਥੱਲੇ ਗਿਆ ਟਾਵਰ ਦੇ ਜਦੋਂ ਬਣਾਇਆ ਨਾ ਵੈਲਕਮ ਕੀਤਾ ਫਿਰ ਸੁਖਬੀਰ ਬਾਦਲ ਨੇ ਇਹਨੂੰ ਹੁਕਮ ਦੇ ਦਿੱਤਾ ਕਿ ਪੰਜ ਮੈਂਬਰੀ ਪੰਜਾਂ ਸਿੰਘਾਂ ਦੀ ਮੀਟਿੰਗ ਬੁਲਾ ਕੇ ਇਹਨੂੰ ਐਂ ਕਰੋ ਓਂ ਕਰੋ ਉੱਧਰ ਲੱਗ ਪਿਆ ਉਹ ਤੋ ਇਹ ਜਿਹੜਾ ਕਾਨੂੰਨ ਜਿਹੜਾ ਵਿਧਾਨ ਸਭਾ ਹੁੰਦੀ ਕਾਨੂੰਨ ਬਣਾਉਣ ਲਈ ਹੈ ਹੋਰ ਕਾਹਦੇ ਲਈ ਹੁੰਦੀ ਹੈ ਦੂਸਰੀ ਗੱਲ ਇਹ ਆ ਕਿ ਇਹਦੇ ਵਿੱਚ ਇਸ ਜਥੇਦਾਰ ਨੇ ਪਤਾ ਨਹੀਂ ਕਿ ਕਿੱਥੋਂ ਰਾਏ ਲੈ ਲਈ ਜਾਂ ਕਿਹੜੇ ਇਹਦੇ ਐਡਵਾਈਜ਼ਰ ਨੇ ਜਿਹੜੇ ਤਾਂ ਅੰਮ੍ਰਿਤਧਾਰੀ ਸਿੰਘ ਨੇ ਜਿਹੜੇ ਅੰਮ੍ਰਿਤਧਾਰੀ ਐਮ ਐਲ ਏ ਨੇ ਉਹਨਾਂ ਨੂੰ ਤਾਂ ਸੱਦਿਆ ਹੀ ਨਹੀਂ ਇਹਨੇ ਅਤੇ ਜਿਹਨਾਂ ਨੂੰ ਸੱਦਿਆ ਉਹਨਾਂ 'ਚੋਂ ਜਿਹਨੇ ਸਾਈਨ ਕਰਕੇ ਮੁਕੰਮਲ ਕੀਤਾ ਹੈ ਉਹਨੂੰ ਨਹੀਂ ਸੱਦਿਆ ਗਵਰਨਰ ਨੂੰ ਅਤੇ ਕਰਦਾ ਕੀ ਪਿਆ ਇਹ ਨਰੋਲ ਭਗਵੰਤ ਮਾਨ ਦੀ ਪੁਜੀਸ਼ਨ ਖਰਾਬ ਕਰਨ ਲਈ ਇਹਦੀ ਡਿਊਟੀ ਲੱਗੀ ਹੋਈ ਆ ਬਾਦਲ ਪਰਿਵਾਰ ਵੱਲੋਂ ਉਹ ਕਰ ਰਿਹਾ ਹੋਰ ਇਹਦੇ ਵਿੱਚ ਕੁਛ ਨਹੀਂ ਹੈਗਾ ਭਾਵੇਂ ਇੱਧਰ ਨੂੰ ਜਾ ਕੇ ਘੁੰਮ ਆਓ ਭਾਵੇਂ ਉੱਧਰ ਨੂੰ ਜਾ ਕੇ ਘੁੰਮ ਆਓ ਕੱਖ ਨਹੀਂ ਹੈਗਾ ਦੱਸਣ ਨੂੰ ਜਾਂ ਪੁੱਛਣ ਨੂੰ
1: ਕਿਉਂਕਿ MP
0: ਮਜ਼ਾਕ ਬਣਾਤਾ ਇਹਨੇ ਇਸ ਬੰਦੇ ਨੇ ਅਕਾਲ ਤਖ਼ਤ ਨੂੰ ਮਜ਼ਾਕ ਦਾ ਵਿਸ਼ਾ ਬਣਾਤਾ
2: ਪਰੇਸ਼ਾਨ ਹੋ ਖੁਦ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-6174696 587-6174696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-6174696
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
4: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
3: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ

0: ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
1: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
2: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
2: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
2: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
1: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
3: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
1: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
2: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
4: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
2: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
4: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
5: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
6: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ
5: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ
7: 487-832-1208
4: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
2: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
4: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ
3: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ
8: ਐਮਪੀ ਤਰਲੋਚਨ ਸਿੰਘ ਉਹਨਾਂ ਨੇ ਵੀ ਚਿੱਠੀ ਲਿਖੀ ਉਹਨਾਂ ਨੇ ਵੀ
9: ਮੈਂ ਕਿਹਾ ਜੀ ਹਰੇਕ ਬੰਦਾ ਜਿਹੜਾ ਸਿਧਾਂਤਕ ਆ ਤੇ ਜਿਹਨੂੰ ਗੁਰੂ ਦੀ ਪਰੰਪਰਾ ਦਾ ਜਾਂ ਗਿਆਨ ਹੈ ਉਹਨੂੰ ਉਹਨੇ ਇਹਨੂੰ ਫਿੱਟ ਲਾਉਣ ਤੋਂ ਕੀਤੀ ਆ ਇਹਦਾ ਇਹਨਾਂ ਦਾ ਬੁੱਧੀ ਜੀ ਵੀ ਹੈਗਾ ਇੱਕ ਸਰਨਾ ਇੱਕ ਜੀ ਕੇ ਤੇ ਜਾਂ ਪ੍ਰਬੰਧਕ

0: ਕਮੇਟੀ ਦੇ ਮੈਂਬਰ ਨੇ ਜਿਹੜੇ ਚੱਪਲ ਚੱਟ ਪਿੱਛੇ ਲੱਗੇ ਹੋਏ ਨੇ ਗੁਰੂ ਗ੍ਰੰਥ ਸਾਹਿਬ ਵੱਲ ਪਿੱਠ ਕਰਕੇ ਬਾਦਲ ਪਰਿਵਾਰ ਵੱਲ ਮੂੰਹ ਕੀਤਾ ਉਹਨਾਂ ਨੇ, ਹੋਰ ਇਹਦਾ ਐਡਵਾਈਜ਼ਰ ਕੌਣ, ਇਹਨੂੰ ਕੌਣ ਸਲਾਹ ਦੇ ਰਿਹਾ ਕਿ ਐ ਨਹੀਂ ਐ ਕਰ? ਇਹ ਗੁਰੂ ਮਹਾਰਾਜ ਦੀ ਜਿਹੜੀ ਏਡੀ ਵੱਡੀ ਪ੍ਰਭਤਾ ਬਣੀ ਹੋਈ ਹੈ, ਸ਼ਾਨਾ ਮਤਾ ਇਤਿਹਾਸ, ਉਹਨੂੰ ਕਲੰਕਿਤ ਕਰ ਰਿਹਾ, ਇਹਦਾ ਲੇਖਾ ਜੋਖਾ ਇਹਨਾਂ ਨੂੰ ਦੇਣਾ ਪਊ ਸਾਰਿਆਂ ਨੂੰ।
1: ਕੀ ਸਿੰਘ ਸਾਹਿਬ ਹੁਣ ਇਹ ਫੈਸਲਾ ਕੋਈ ਬਦਲਿਆ ਜਾ ਸਕਦਾ ਹੈਗਾ?
0: ਪਤਾ ਨਹੀਂ, ਇਹ ਤੇ ਹੁਣ ਉਹ ਕਰਕੇ ਦਿਖਾਵੇ ਕੀ ਕਰਦਾ, ਅਸੀਂ ਤੇ ਵੇਟ ਕਰਦੇ ਹਾਂ ਵੀ ਕੀ ਕਰਦਾ ਉਹ, ਦੇਖੀਏ ਅਸੀਂ ਵੀ ਕੀ ਸੱਪ ਕੱਢਦਾ, ਸਾਨੂੰ ਤਾਂ ਕੋਈ ਨਜ਼ਰ ਨਹੀਂ ਆਉਂਦਾ।
1: ਇੱਕ ਜਿਹੜਾ ਸਵਾਲ ਮੈਂ ਤੁਹਾਡੇ ਤੋਂ ਪੁੱਛਣਾ ਜਾ ਰਿਹਾ ਹੈਗਾ, ਕਿਉਂਕਿ ਹਾਲਾਂਕਿ ਉਹ ਸਿਆਸੀ ਹੈ ਪਰ ਉਹ ਸਿਆਸੀ ਨਾ ਸਿਆਸੀ ਹੁੰਦਿਆਂ ਵੀ ਧਰਮ ਦੇ ਨਾਲ ਲਿੰਕਡ ਹੈਗਾ, ਕਿਉਂਕਿ ਧਰਮ ਯੁੱਧ ਮੋਰਚਾ ਜਦੋਂ ਇਹ ਨਾਮ ਆਉਂਦਾ ਤਾਂ ਬਹੁਤ ਸਾਰਾ ਕੁਝ ਇਤਿਹਾਸ ਦਾ ਸਾਡੇ ਅੱਖਾਂ ਮੂਹਰੇ ਆ ਜਾਂਦਾ ਧਰਮ ਯੁੱਧ ਮੋਰਚੇ ਤੋਂ। ਧਰਮ ਯੁੱਧ ਮੋਰਚਾ ਸੁਖਬੀਰ ਬਾਦਲ ਕਹਿੰਦੇ ਅਸੀਂ ਲਾਵਾਂਗੇ ਹੁਣ।
0: ਧਰਮ ਯੁੱਧ ਮੋਰਚਾ ਇਹਦੇ ਪਿਓ ਨੇ ਲਾਇਆ ਸੀ, ਉਹਦੇ ਵਿੱਚ ਕੌਮ ਨੇ ਕੀ ਖੱਟਿਆ, ਕੌਮ ਨੂੰ ਕੀ ਉਹਦਾ ਮੁੱਲ ਤਾਰਨਾ ਪਿਆ, ਅਤੇ ਜਿਹੜੇ ਇਹਨਾਂ ਨੇ ਅਕਾਲ ਤਖ਼ਤ ਤੋਂ ਮਰਜੀਵੜੇ ਬਣਾਏ ਉਹ ਅੱਜ ਕਿੱਥੇ ਨੇ? ਜਿਹੜੇ ਇਹਦੇ ਪਿਓ ਨੇ ਸੱਦਿਆ ਫੌਜੀਆਂ ਨੂੰ ਬੈਰਕਾਂ ਛੱਡ ਕੇ, ਅੱਜ ਉਹ ਸਾਡਾ ਧਰਮ ਉੱਜੜ ਗਿਆ, ਸਾਡਾ ਧਰਮ ਬਰਬਾਦ ਹੋ ਗਿਆ। ਉਹ 2000 ਦੇ ਕਰੀਬ ਫੌਜੀ ਜਿਹੜੇ ਨੇ ਅੱਜ ਸਫ਼ਰ ਕਰ ਰਹੇ ਨੇ, ਤਕਰੀਬ ਉਹਨਾਂ ਵਿੱਚੋਂ 59 ਫੌਜੀ ਗੋਲੀਆਂ ਨਾਲ ਮਾਰੇ, ਮਿਲਟਰੀ ਨੇ ਰਾਹ 'ਚ ਜਦੋਂ ਭੱਜੇ ਆ, ਉਹ 19 ਦੇ ਕਰੀਬ ਜਾਂ 20 ਦੇ ਕਰੀਬ ਲੱਭਦੇ ਹੀ ਨਹੀਂ, ਉਹਨਾਂ ਦਾ ਪਤਾ ਹੀ ਨਹੀਂ ਵੀ ਕਿੱਥੇ ਚਲੇ ਗਏ, ਮਰ ਗਏ ਜਾਂ ਖੱਪ ਗਏ ਜਾਂ ਕਿਤੇ ਲੁੱਕ ਗਏ ਜਾਂ ਉਹਨਾਂ ਦੀ ਰਿਪੋਰਟ ਇਹ ਆ ਕਿ ਉਹ ਪਤਾ ਨਹੀਂ ਕਿੱਥੇ ਨੇ। ਬਾਕੀਆਂ ਦੇ ਕੋਰਟ ਮਾਰਸ਼ਲ ਹੋਏ, ਉਹਨਾਂ ਨੇ ਕੈਦਾਂ ਕੱਟੀਆਂ, ਸਜ਼ਾਵਾਂ ਕੱਟੀਆਂ, ਅਤੇ ਘਰੋਂ ਬੇਘਰ ਹੋਏ, ਰੋਟੀ ਤੋਂ ਆਤਰ ਹੋਏ ਇਹਨਾਂ ਦੋਵਾਂ ਪਿਓ ਪੁੱਤਾਂ ਦੀ। ਬਾਅਦ 'ਚ ਧਰਮ ਯੁੱਧ ਮੋਰਚੇ ਨੇ ਸਰਕਾਰ ਵੀ ਬਣਾਈ, 15 ਸਾਲ ਇਹਨਾਂ ਨੇ ਸਰਕਾਰ ਰਾਜ ਵੀ ਕੀਤਾ, ਅਤੇ ਉਹ ਧਰਮੀ ਫੌਜੀ ਵਿਚਾਰੇ ਰਿਕਸ਼ੇ ਚਲਾਉਂਦੇ ਨੇ ਅਤੇ ਰੋਟੀ ਨੂੰ ਤਰਸਦੇ ਨੇ, ਅਤੇ ਬੱਚੇ ਉਹਨਾਂ ਦੇ ਐਜੂਕੇਸ਼ਨ ਤੋਂ ਵਿਹੂਣੇ ਰਹਿ ਕੇ ਧੱਕੇ ਖਾ ਰਹੇ ਨੇ, ਇਲਾਜ ਕਰਾਉਣ ਲਈ ਉਹਨਾਂ ਕੋਲ ਪੈਸਾ ਨਹੀਂ। ਇੱਕ ਧਰਮ ਯੁੱਧ ਮੋਰਚਾ ਦੇ ਪਿਓ ਨੇ ਲਾਏ, ਉਹਦਾ ਰਿਜ਼ਲਟ ਤਾਂ ਇਹ ਆ। ਹੁਣ ਇਹ ਲਾ ਕੇ ਅਤੇ ਇਹਦੇ ਪਿੱਛੇ ਕਿੰਨਾ ਕੁ ਦੁਨੀਆ ਮਰਦੀ ਆ, ਕਿੰਨਾ ਕੁ ਚੁੱਲ੍ਹੇ ਦਾ ਬਾਲਣ ਬਣਦੀ ਹੈ ਅਤੇ ਸਿਆਸੀ ਭੱਠੀ ਦਾ, ਇਹ ਦੇਖਣਾ ਬਾਕੀ ਆ। ਇਹ ਵੀ ਲਾ ਕੇ ਦੇਖ ਲੈ ਤੂੰ, ਉਹਨੂੰ ਤਾਂ ਧਰਮ ਦੀ ਧਰਮ ਦਾ ਤਾਂ ਕੀ, ਜਪਜੀ ਸਾਹਿਬ ਦੀ ਪਹਿਲੀ ਪੌੜੀ ਦਾ ਪਾਠ ਕਰਕੇ ਦਿਖਾ ਦਿਓ ਸਾਨੂੰ, ਦੱਸ ਦਿਓ ਵੀ ਕੀ ਧਰਮ ਦਾ ਜਿਹੜਾ ਮੂਲ ਮੰਤਰ ਕੀ ਹੈ।
1: ਕੌਣ? ਸੁਖਬੀਰ ਬਾਦਲ?
0: ਸੁਖਬੀਰ ਬਾਦਲ
1: ਉਹ ਤਾਂ ਕਹਿੰਦੇ ਦਿਨ ਰਾਤ
0: ਕਹਿੰਦੇ
1: ਹੋਣਗੇ ਘਰਾਂ 'ਚ,
0: ਕੋਈ ਕਹਿੰਦੇ ਹੋਣਗੇ, ਪਰ ਤੁਸੀਂ ਆ ਤੁਹਾਨੂੰ ਰੋਜ਼ ਮਿਲਦਾ, ਉਹਨੂੰ ਕਹੋ ਸੁਣਾ ਜ਼ਰਾ, ਮੈਂ ਕੈਮਰੇ 'ਤੇ ਲੋਕਾਂ ਨੂੰ ਸੁਣਾਉਣਾ।
1: ਨਹੀਂ ਆਉਂਦਾ ਉਹਨੂੰ ਪਾਠ?
0: ਮੈਂ ਕਿਹਾ ਜੀ ਸੁਣਾ ਵੇਖ ਲਿਓ ਸੁਣ ਕੇ। ਹੋਰ
1: ਸਿੰਘ ਸਾਹਿਬ, 98 ਦੇ ਵਿੱਚ ਜਦੋਂ ਤੁਸੀਂ ਜਿਹੜਾ ਹੁਕਮਨਾਮਾ ਜਾਰੀ ਕੀਤਾ ਸੀਗਾ, ਲੋਕ ਹੁਣ ਜਿਹਦੀ ਚਰਚਾ ਕਰ ਰਹੇ ਨੇ ਕਹਿੰਦੇ ਉਹ ਕਿਉਂ ਨਹੀਂ ਫਿਰ ਲਾਗੂ ਕੀਤਾ, ਹੁਣ ਉਹ ਵੀ ਕਰੋ, ਉਹ ਕੀ ਸੀ ਹੁਕਮਨਾਮਾ ਜਿਹੜਾ, ਉਹ ਵੀ ਦੱਸੋ।
0: ਉਹ ਹੁਕਮਨਾਮਾ ਇਹ ਸੀ ਕਿ ਲੜੋ ਨਾ, 100 ਸਾਲ ਬਾਅਦ ਵਿਸਾਖੀ, ਇਹਨੂੰ ਇਕੱਠੇ ਮਨਾਓ, ਅਤੇ ਜਦੋਂ ਵਿਸਾਖੀ ਮਨਾ ਲਓਗੇ ਅਤੇ ਉਦੋਂ ਅਗਲੇ ਦਿਨ ਤੁਹਾਨੂੰ 2 ਡਾਂਗਾਂ ਫੜਾ ਦੇਣਗੇ ਆਪਸ ਵਿੱਚ ਹੀ ਲੜ ਕੇ, ਅਤੇ ਤੈਅ ਕਰ ਲਿਓ ਕੌਣ ਜਿੱਦਾਂ, ਕੌਣ ਅਕਾਲ ਤਖ਼ਤ ਵਿੱਚ ਨਹੀਂ ਆਊਗਾ, ਪਰ ਵਿਸਾਖੀ ਮਨਾ ਲਓ। ਪਰ ਇਹਦੇ ਪਿਓ ਦੇ ਸੱਪ ਲੜ ਗਿਆ ਸੀ, ਉਹ ਕਹਿੰਦਾ ਨਾ ਮੈਂ ਇਕੱਲੇ ਨਹੀਂ ਮਰਨਾ, ਹੋਰ ਕੋਈ ਨਹੀਂ ਆਊਗਾ ਇੱਥੇ, ਅਤੇ ਉਹਨੇ ਫਿਰ ਸਭ ਕੁਛ ਤੈਸ਼ ਨੈਸ਼ ਕਰਤਾ, ਮੈਨੂੰ ਪਾਸੇ ਕੀਤਾ ਅਕਾਲ ਤਖ਼ਤ ਤੋਂ, ਟੋੜੇ ਨੂੰ ਪਾਸੇ ਕੀਤਾ ਆਪਣੀ ਸੀਟ ਤੋਂ, ਅਤੇ ਉਹਦੇ ਬਾਅਦ ਬਰਬਾਦੀ ਦਾ ਜਿਹੜਾ ਸਿਲਸਿਲਾ ਸ਼ੁਰੂ ਹੋਇਆ ਅੱਜ ਤੱਕ ਰੁਕਿਆ ਨਹੀਂ ਗਾ, ਅਤੇ ਹੁਣ ਫਿਰ ਉਸ ਅਕਾਲ ਤਖ਼ਤ ਨੂੰ ਕਹਿ ਰਿਹਾ ਕਿ ਇਕੱਠੇ ਕਰਾਓ, ਏਕਤਾ ਕਰਾਓ। ਇਹ ਗੜਗੱਜ ਜਿਹੜਾ ਹੁਣ ਆਉਣ ਵਾਲੇ ਦਿਨਾਂ 'ਚ ਇਹ ਵੀ ਐਲਾਨ ਕਰੂਗਾ ਕਿ ਪੰਥ 'ਤੇ ਬਹੁਤ ਭੀੜ ਪੈ ਗਈ ਆ, ਅਤੇ ਸੁਖਬੀਰ ਬਾਦਲ ਹੀ ਕੱਢ ਸਕਦਾ, ਅਤੇ ਤੁਸੀਂ ਸਾਰੇ ਇਕੱਠੇ ਹੋ ਕੇ ਸਪੋਰਟ ਕਰੋ।
1: ਸੀਐਮ ਮਾਨ ਨੇ ਵੀ ਕਹਿਤਾ, ਕਹਿੰਦੇ ਕਿ ਇੱਕੋ ਫੈਸਲਾ ਹੁਣ ਸੁਣਾਉਣ ਕਿੰਨੀ ਰਹਿ ਗਿਆ ਜੈਦਾਰ ਦੇ ਵੱਲੋਂ ਜਾਂ SGPC ਪ੍ਰਧਾਨ ਦੇ ਵੱਲੋਂ ਕਿ ਭਾਈ ਕੌਮ ਦੁਵਿਧਾ 'ਚ ਹੈ ਅਤੇ ਵੋਟਾਂ ਅਕਾਲੀ ਦਲ ਨੂੰ।
0: ਮੈਂ ਬਹੁਤ ਪਹਿਲੇ ਦਿਨ ਤੋਂ ਹੀ ਮੈਂ ਇਹੀ ਸਭ ਤੋਂ ਪਹਿਲਾਂ ਇਹੀ ਕਿਹਾ ਕਿ ਇਸ ਬੰਦੇ ਨੂੰ ਮਾਨਤਾ ਨਾ ਦਿਓ, ਜੇ ਕਿਤੇ ਭੁਲੇਖੇ 'ਚ ਮਾਨਤਾ ਦੇ ਤੀ ਤਾਂ ਇਹਨੇ ਤੁਹਾਨੂੰ ਹੁਕਮ ਦੇ ਕੇ ਅਤੇ ਬਾਦਲ ਦੀ ਜੁੱਤੀ ਥੱਲੇ ਲਿਆਉਣਾ। ਇਹ ਮੈਂ ਪਹਿਲੇ ਦਿਨ ਗੱਲ ਕਹੀ ਸੀ, ਅਤੇ ਕਰਾਉਣਾ ਨੇ ਇਹੀ ਕੁਛ ਆ ਕਿ ਇਹਨੂੰ ਰੱਖਿਆ ਹੀ ਇਸੇ ਕਰਕੇ ਆ, ਹੋਰ ਕਿਹਾ ਕਦ ਨਹੀਂ ਰੱਖਿਆ। ਹੁਣ ਇੱਥੇ ਇਹ ਬੈਠਾ ਦਫ਼ਤਰ ਦੇ, ਮੈਂ ਪਿੱਛੇ ਲੱਗੂ, ਤੁਸੀਂ ਅੱਗੇ ਲੱਗੋ, ਮੈਂ ਪਿੱਛੇ ਲੱਗੂ, ਗੁਰੂ ਦੀ ਗੱਲ ਹੈ, ਜੇ ਗੁਰੂ ਦੀ ਗੱਲ ਹੈ ਤਾਂ ਘਰ ਬਹਿ ਤੂੰ, ਜਿੰਨਾ ਅੱਗੇ

0: ਝਗੜਾ ਆਪੇ ਲੱਗ ਜਾਣਗੇ। ਤੂੰ ਤੇ ਮਗਰੋਂ ਲੈ ਨਾ ਕੌਮ ਦਿਓ, ਨਾ ਤੇਰੇ ਪਿਓ ਨੇ ਰਿਜ਼ਾਈਨ ਦਿੱਤਾ ਕਦੀ, ਨਾ ਤੂੰ ਦੇਣ ਡਿਆ, ਤੇ ਅੱਗੇ ਕਿਵੇਂ ਲੱਗੇ ਕੋਈ? ਤੂੰ ਅੱਗੇ ਲਾਇਆ ਨੇ ਇਹਨੂੰ ਗੜਗੱਜ ਨੂੰ, ਤੇ ਉਹ ਅਕਾਲ ਤਖ਼ਤ ਆਸਰਾ ਲੈ ਕੇ ਉਹਦਾ ਨਾਂ ਵਰਤ ਕੇ ਉਹਦਾ ਨਾਂ ਦਾ ਮਿਸਯੂਜ ਕਰਕੇ ਮਿੱਟੀ ਚ ਰੋਲੀ ਜਾ ਰਿਹਾ ਅਕਾਲ ਤਖ਼ਤ ਦੀ ਪ੍ਰਭਤਾ ਨੂੰ, ਉਹਦੀ ਸ਼ਾਨਾਵਤੀ ਇਤਿਹਾਸ ਨੂੰ। ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਅਸੀਂ ਕੀ ਕਰਨ ਡਿਆ, ਸਾਡੀ ਕਰਤੂਤ ਕੀ ਆ, ਤੇ ਅਸੀਂ ਕਮਾਉਣਾ ਕੀ ਆ, ਤੇ ਖਾਣਾ ਕੀ ਆ, ਤੇ ਕੌਮ ਨੂੰ ਕੀ ਦੇਣਾ, ਤੇ ਅਸੀਂ ਆਪਣੇ ਤਖ਼ਤ ਨੂੰ ਕਿਉਂ ਰੋਲਦੇ ਪਏ ਹਾਂ?
1: ਸਿੰਘ ਸਾਹਿਬ, ਤੁਸੀਂ ਬਹੁਤ ਸਾਰੀਆਂ ਜਗ੍ਹਾ ਦੇ ਉੱਪਰ ਜਾਂਦੇ ਹੋ, ਤੁਸੀਂ ਸੈਮੀਨਾਰਾਂ ਦੇ ਵਿੱਚ ਵੀ ਜਾਂਦੇ ਹੋ, ਤੁਸੀਂ ਧਰਮ ਦੇ ਬਾਰੇ ਜਾਣਕਾਰੀ ਵੀ ਦਿੰਦੇ ਹੋ, ਤੁਹਾਨੂੰ ਲੋਕ ਸੁਣਦੇ ਵੀ ਨੇ। ਜਦੋਂ ਇੰਨਾ ਸਾਰਾ ਕੁਝ ਹੋ ਰਿਹਾ ਗਾ ਪਿਛਲੇ 2-3 ਸਾਲਾਂ ਤੋਂ, ਤੁਸੀਂ ਕਦੇ SGPC ਪ੍ਰਧਾਨ ਨਾਲ ਬੈਠ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਜਾਂ ਜਿਹੜੇ ਉੱਤੇ ਨੁਮਾਇੰਦੇ ਬੈਠੇ ਨੇ, ਚਾਹੇ ਜਥੇਦਾਰ ਹੋਣ, ਕਿਉਂਕਿ ਕੁਲਦੀਪ ਸਿੰਘ ਗੜਗੱਜ ਵੀ ਤੁਹਾਡੇ ਕਿਸੇ ਸਮੇਂ ਬਹੁਤ ਕਰੀਬੀ ਰਹੇ ਨੇ, ਕਦੇ ਗੱਲਾਂ ਕੀਤੀਆਂ ਤੁਸੀਂ ਕਿ ਭਾਈ ਆਹ ਤੁਸੀਂ ਕੀ ਕਰ ਰਹੇ ਹੋ?
0: ਗੜਗੱਜ ਗੜਗੁੱਜ ਨੂੰ ਅਸੀਂ ਆਪਣਾ ਬੋਹਰ ਨੰਗਣ ਦਿੱਤਾ ਕਦੀ? ਇਹਨਾਂ ਦੀ ਔਕਾਤ ਅਸੀਂ ਸ਼ੁਰੂ ਤੋਂ ਜਾਣਦੇ ਹਾਂ ਕੀ ਚੀਜ਼ ਰਹੇ। ਦੂਸਰੀ ਗੱਲ ਇਹ ਜਿਹੜਾ ਧਾਮੇ ਤੁਸੀਂ ਕਿਹਾ, ਤੁਸੀਂ ਲੈ ਦਿਓ ਟਾਈਮ, ਮੈਂ ਤੇ ਉਹਨੂੰ ਬਥੇਰਾ ਰੋ ਪਿੱਟ ਕੇ ਹਟ ਗਿਆ ਵੀ ਕੈਮਰੇ ਦੇ ਸਾਹਮਣੇ ਆ
1: ਮਿਲਦੇ ਨਹੀਂ।
0: ਕਮੇਟੀ ਦੀ ਗੱਲ ਕਰੀਏ, ਕਮੇਟੀ ਬਾਰੇ ਜਿਹੜੇ ਮੇਰੇ ਸਵਾਲ, ਮੈਂ ਤੁਹਾਨੂੰ ਦੱਸਾਂ ਜਿਹੜਾ ਮੈਂ ਮੇਰੇ ਤੋਂ ਤੁਹਾਨੂੰ ਤਕਲੀਫ ਹੋ, ਤੁਸੀਂ ਦੱਸੋ, ਨਹੀਂ ਆਉਂਦਾ ਉਹ ਸਾਹਮਣੇ ਬੋਲਦਾ ਹੀ ਨਹੀਂ। ਪ੍ਰੈਸ ਜਿਹੜੀ ਉਹਨੂੰ ਕਹਿ ਕੇ ਦੇਖ ਲਿਓ, ਟਾਈਮ ਲੈ ਕੇ ਦੇਖ ਲਿਓ, ਜਿੱਥੇ ਕਹੇ ਘੁੰਮ ਆ ਜਾਊਗਾ,
1: ਕਿਉਂਕਿ ਤੁਹਾਨੂੰ ਤਾਂ ਪਿੰਡਾਂ ਪਿੰਡਾਂ ਦੇ ਵਿੱਚ ਲੋਕ ਸੁਣਦੇ ਨੇ, ਤੁਸੀਂ ਜਾਣਦੇ ਹੋ।
0: ਅਸੀਂ ਵੀ ਉਹੀ ਗੱਲ ਕਰਦੇ ਹਾਂ, ਪਰ ਸਾਰਾ ਕੁਛ ਨਾ, ਇਹ ਸੈਂਟਰ ਸਰਕਾਰ ਇਲੈਕਸ਼ਨ ਨਹੀਂ ਕਰਵਾ ਰਹੀ, ਤੇ ਧੱਕੇ ਨਾਲ ਕਮੇਟੀ ਉਹਨਾਂ ਨੂੰ ਦਿੱਤੀ ਹੋਈ ਆ, ਉਹਦੇ ਨਾਲ ਉਹ ਆਪਣੇ ਪੰਥ ਦੇ ਮਾਲਕ ਬਣੇ ਬੈਠੇ ਆ। ਪਿੰਡਾਂ ਦੇ ਲੋਕਾਂ ਦੀ ਸਪੋਰਟ ਹੈ ਨਹੀਂ ਇਹਨਾਂ ਨੂੰ,
1: ਨਹੀਂ
0: ਨਾ ਦੇਣੀ।
1: ਤੁਸੀਂ ਪਿੰਡਾਂ 'ਚ ਜਾਂਦੇ ਹੋ, ਗਰਾਊਂਡ ਰਿਐਲਿਟੀ ਕੀ ਹੈ ਪਿੰਡਾਂ ਦੀ?
0: ਮੈਂ ਕਿਹਾ ਮੈਂ ਪਿੰਡਾਂ 'ਚ ਹੀ ਰੋਜ਼ ਰਹਿੰਦਾ, ਇਹਨਾਂ ਦੇ ਅੰਦਰ ਪਿੰਡ ਦਾ ਮੂੰਹ ਨਹੀਂ ਦੇਖਿਆ, ਅਸੀਂ ਪਿੰਡਾਂ 'ਚ ਰੋਜ਼ ਰਹਿੰਦੇ। ਗਰਾਊਂਡ ਰਿਐਲਿਟੀ ਇਹ ਆ ਕਿ ਲੋਕੀ ਕਹਿੰਦੇ ਇੱਕ ਵਾਰੀ ਇਲੈਕਸ਼ਨ ਹੋਣ ਦਿਓ, ਫਿਰ ਇਹਨਾਂ ਨੂੰ ਦੱਸਾਂਗੇ।
1: SGPC
0: ਗਰਾਊਂਡ ਰਿਐਲਿਟੀ ਇਹ ਹੈ, ਤੋ ਇਹ ਹੈ ਨਹੀਂ ਇਹਨਾਂ ਦੇ ਪੱਲੇ ਕੁਛ ਵੀ, ਇਹ ਸਿਰਫ ਸੱਤਾ ਨੂੰ ਚਿੰਬੜੇ ਹੋਏ ਆ, ਤੇ ਸੈਂਟਰ ਸਰਕਾਰ ਇਹਨਾਂ ਦਾ ਸਾਥ ਦੇ ਰਹੀ ਹੈ। 15 ਸਾਲ ਤੋਂ ਇਲੈਕਸ਼ਨ ਨਹੀਂ ਹੋਏ, ਸਾਡੀ ਕੌਮ ਜਿਹੜੀ ਆ ਮਿੱਟੀ 'ਚ ਰੁਲ ਗਈ, ਸਾਡੇ ਬੱਚਿਆਂ ਦੀ, ਗਰੀਬ ਬੱਚਿਆਂ ਦੀ ਐਜੂਕੇਸ਼ਨ ਨਹੀਂ ਹੋ ਰਹੀ, ਗਰੀਬ ਦਾ ਇਲਾਜ ਨਹੀਂ ਹੋ ਰਿਹਾ, ਯਾਤਰੂ ਨੂੰ ਕਮਰਾ ਨਹੀਂ ਮਿਲ ਰਿਹਾ, ਜ਼ਮੀਨਾਂ ਵੇਚੀ ਤੁਰੇ ਜਾ ਰਹੇ ਨੇ, ਆਪ ਸਾਹਿਬ ਦੀ ਜ਼ਮੀਨ ਵੇਚ ਕੇ ਤੇ ਮੈਨੇਜਰ ਜਿਹੜਾ ਆਪਣੀ ਜੇਬ 'ਚ ਪਾਉਣ ਡਿਆ 1,32,00,000 ਰੁਪਈਆ, ਔਰ ਰੌਲਾ ਰੁਲਾ ਪਾ ਕੇ ਤੇ ਉਹ FIR ਕਰਵਾਈ। ਹੁਣ ਦੇਖੋ ਜੇ ਸਰਕਾਰ ਕੁਛ ਕਰ ਦੇਵੇ ਤੇ ਅਸੀਂ ਕਿੰਨੀਆਂ ਗੱਲਾਂ ਦੱਸੀਆਂ ਨੇ ਸੰਗਤ ਦੇ ਰੂਪ ਰੂਪ ਕੀਤੀਆਂ ਨੇ ਕਿ ਕਮੇਟੀ 'ਚ ਇਹ ਕੁਛ ਹੋ ਰਿਹਾ, ਇਹ ਕੁਛ ਹੋ ਰਿਹਾ, ਉਹਦਾ ਜਵਾਬ ਤੇ ਦੇਵੇ ਪਹਿਲਾਂ, ਇਹ ਗੜਗੱਜ ਜਵਾਬ ਦੇ ਦੇਵੇ।
1: ਕਦੇ ਕੋਈ ਵਿੱਚ ਬੰਦੇ ਪੈ ਕੇ ਕੋਈ ਸੰਪਰਕ ਕਰਾਉਣ ਦੀ ਕੋਸ਼ਿਸ਼ ਕੀਤੀ ਕਿ ਭਾਈ ਤੁਸੀਂ ਬੈਠ ਕੇ ਗੱਲ ਕਰੋ ਸਾਰੀਆਂ?
0: ਸਾਨੂੰ ਬੰਦੇ ਵਿੱਚ ਤੇ ਤਾਂ ਪਾਈਆਂ ਨੇ ਜੇ ਕੋਈ ਭੁਲੇਖਾ ਹੋਵੇ ਤੇ,
1: ਨਹੀਂ ਜੇ ਸਿੱਧੇ ਨਹੀਂ ਮਿਲਦੇ ਤਾਂ ਵੀ।
0: ਮੈਂ ਕਿਹਾ ਜੀ ਮੈਂ ਸਿੱਧੇ, ਜਿਹੜਾ ਤੁਹਾਡਾ ਮੀਡੀਆ ਇਹ ਤੋਂ ਵੱਡੀ ਗੱਲ ਕਿਹੜੀ ਹੁੰਦੀ ਹੈ?
1: ਬਿਲਕੁਲ, ਉਹ ਤਾਂ ਹੈ।
0: ਅਸੀਂ ਜਦੋਂ ਕਹਿੰਦੇ ਹਾਂ ਵੀ ਆਓ ਮੀਡੀਆ ਸਾਹਮਣੇ, ਕੈਮਰੇ ਸਾਹਮਣੇ ਆਓ, ਸਾਡੀਆਂ ਇਹਨਾਂ ਗੱਲਾਂ ਜਵਾਬ ਦਿਓ, ਇਹ ਭਗਵੰਤ ਮਾਨ ਤੇ ਇਹਨੂੰ ਲੱਗਦਾ ਧਰਮ ਧਰੋਹੀ ਆ, ਤੇ ਇਹਨਾਂ ਦੇ ਜਿਹੜੇ ਮੁਲਾਜ਼ਮ ਜ਼ਮੀਨ ਵੇਚ ਕੇ ਖਾਈ ਜਾ ਰਹੇ ਨੇ, 1,32,00,000 ਆਪਣੇ ਅਕਾਊਂਟ 'ਚ ਪਵਾ ਰਹੇ ਨੇ, ਉਹਦੇ ਬਾਰੇ ਇਹਨੂੰ ਅੰਨਾ, ਇਹਨੂੰ ਦੇਖਦਾ ਨਹੀਂ ਕਿ ਗੁਰੂ ਦੀ ਜ਼ਮੀਨ ਜਾ ਰਹੀ ਤਾਂ ਮੈਂ ਮਾਲਕ ਬਣ ਕੇ ਬੈਠਾ ਉੱਥੇ?
1: ਉਹ ਤਾਂ ਕਹਿੰਦੇ ਮੈਂ ਸੁਖਬੀਰ ਸਿੰਘ ਬਾਦਲ ਦਾ ਸਿਪਾਹੀ ਆ।
0: ਸਿਪਾਹੀ ਨਹੀਂ, ਉਹਦਾ ਨੌਕਰ ਹੈ ਇਹ, ਭਾਵੇਂ ਧਾਮੀ ਹੋਵੇ ਭਾਵੇਂ ਗੜਗੱਜ ਹੋਵੇ, ਇਹ ਸੁਖਬੀਰ ਬਾਦਲ ਦੇ ਨੌਕਰ ਨੇ, ਨੌਕਰ ਨਖਰਾ ਨਹੀਂ ਕਰ ਸਕਦੇ। ਇਹਨਾਂ ਨੂੰ ਕਿਹਨੇ ਬਣਾਤਾ ਸਿਪਾਹੀ? ਉਹਦਾ ਸਿਪਾਹੀ ਉਹ ਆਪ ਕੀ ਆ, ਤੇ ਇਹਨਾਂ ਨੂੰ ਸਿਪਾਹੀ ਕਿਵੇਂ ਬਣਾ ਦੂਗਾ? ਉਹ ਹੈ ਨਹੀਂ, ਇਹ ਗੁਰੂ ਘਰ ਦਾ ਨੁਕਸਾਨ ਕਰ ਰਹੇ ਨੇ, ਲਗਾਤਾਰ ਕਰ ਰਹੇ ਨੇ, ਤੇ ਅਸੀਂ ਸੰਗਤ ਨੂੰ ਜਾਗਰੂਕ ਕਰ ਰਹੇ ਹਾਂ, ਸੰਗਤ ਨੂੰ ਦੱਸ ਰਹੇ ਹਾਂ ਵੀ ਆਪਣੇ ਕੌਮ ਨੂੰ, ਆਪਣੇ ਧਰਮ ਨੂੰ ਸੰਭਾਲਣਾ ਹੈ, ਤੇ ਇਹਨਾਂ ਨੂੰ ਗੁਰੂ ਘਰ 'ਚੋਂ ਬਾਹਰ ਕੱਢੋ।
1: ਇੱਕ ਲਾਸਟ ਸਵਾਲ ਹੈ ਸਿੰਘ ਸਾਹਿਬ, ਜੇ ਕੱਲ੍ਹ ਨੂੰ ਕੋਈ MLA ਕਾਨੂੰਨ ਦਾ ਰਸਤਾ ਦੇਖਦਾ ਹੈਗਾ, ਕਾਨੂੰਨ ਦੇ ਵੱਲ ਜਾਂਦਾ ਹੈਗਾ 29 ਨੂੰ, ਹਾਲਾਂਕਿ ਵੈਸੇ ਤਾਂ ਕੋਈ ਨਹੀਂ ਜਾਊਗਾ ਕਿਉਂਕਿ ਸਾਰੇ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਨੇ, ਚਾਹੇ ਮਨਪ੍ਰੀਤ ਸਿੰਘ ਵਾਲੀ, ਉਹਨਾਂ ਦਾ ਵੀ ਬਿਆਨ ਆ ਗਿਆ, ਬਹੁਤ ਸਾਰੇ ਹੋਰ ਸਿੱਖ ਲੀਡਰਾਂ ਦਾ ਵੀ ਬਿਆਨ ਆਇਆ ਕਿ ਅਸੀਂ ਭਾਈ ਉੱਥੇ ਜਾਵਾਂਗੇ, ਪਰ ਲੋਕ ਇਹ ਗੱਲਾਂ ਕਰਦੇ ਨੇ, ਕਹਿੰਦੇ ਸੰਵਿਧਾਨਿਕ ਤੌਰ 'ਤੇ ਜੇ ਕੱਲ੍ਹ ਨੂੰ ਉੱਥੇ ਜਾਂਦੇ ਨੇ ਤਾਂ ਕਹਿੰਦੇ ਫਿਰ ਇਹ ਤਾਂ ਉਹੀ ਗੱਲ ਹੋਜੂ ਜਿਵੇਂ ਪਹਿਲਾਂ ਵੀ ਸਿੰਘ ਸਾਹਿਬ ਕਈ ਵਗ ਗਏ ਸੀ ਉੱਥੇ ਕੋਰਟ ਦੇ ਵਿੱਚ।
0: ਗੱਲ ਇਹ ਆ ਕਿ ਉੱਥੇ ਜਾਣਗੇ, ਉਹ ਗੁਰੂ ਦਾ ਦਰ ਹੈ, ਉੱਥੇ ਕਰੂਗਾ ਕੀ ਇਹ? ਜੇ ਉਹ ਜਾਂਦੇ ਨੇ ਤੇ ਉਹ ਗੁਰੂ ਦਾ ਦਰ ਹੈ, ਗੁਰੂ ਹਰਗੋਬਿੰਦ ਪਾਤਸ਼ਾਹ ਦਰ ਹੈ, ਤੇ ਕੀ ਕਰੂਗਾ ਇਹਨਾਂ ਨੂੰ? ਉਹ ਅਕਾਲ ਤਖ਼ਤ ਦੇ ਇਹਨੂੰ ਮੂਰਖ ਬੰਦੇ ਨੂੰ ਇਹ ਨਹੀਂ ਪਤਾ ਕਿ ਅਕਾਲ ਤਖ਼ਤ ਦੇ ਉੱਤੇ ਨਿਗੁਰੇ ਬੰਦੇ ਦੀ ਅਰਦਾਸ ਨਹੀਂ ਹੋ ਸਕਦੀ।

0: ਨਿਗੂਰੇ ਬੰਦੇ ਦੇ ਨਾਂ ਦਾ ਅਕਾਲ ਤਖ਼ਤ ਤੇ ਅਖੰਡ ਪਾਠ ਨਹੀਂ ਹੋ ਸਕਦਾ ਤੇ ਨਿਗੂਰਿਆਂ ਨੂੰ ਇਹਨੇ ਬੁਲਾਇਆ ਤੇ ਕਰੂਗਾ ਕੀ ਅਸੀਂ ਤੇ ਆਪ ਦੇਖਣਾ ਚਾਹੁੰਦੇ ਹਾਂ ਸਿਧਾਂਤ ਜਿਹੜੇ ਹੁੰਦੇ ਨੇ ਉਹ ਆਪਣੀ ਥਾਂ ਤੇ ਹੁੰਦੇ ਨੇ ਸਿਧਾਂਤ ਕੌਮ ਨੂੰ ਰਾਹ ਦਿੰਦੇ ਨੇ ਇਹੋ ਜਿਹੇ ਮੂਰਖ ਲਾਣੇ ਨੇ ਤੇ ਅੰਨੇ ਆਗੂਆਂ ਦੀ ਤਰ੍ਹਾਂ ਸਾਡੇ ਨਾਲ ਜਿਹੜਾ ਧਰੋਹ ਕਮਾਇਆ ਜਾਂ ਕਮਾਉਣ ਡੇ ਆ ਮੈਂ ਹੈਰਾਨ ਹਾਂ ਜਿਹੜੇ ਅੰਮ੍ਰਿਤਧਾਰੀ ਜਿਹੜੇ ਐਮ ਐਲ ਏ ਨੇ ਉਹਨਾਂ ਨੂੰ ਤਾਂ ਬੁਲਾਇਆ ਨੀ ਇਹਨੇ ਅੰਮ੍ਰਿਤਧਾਰੀ ਐਮ ਐਲ ਏ ਨੂੰ ਤਾਂ ਬੁਲਾਇਆ ਨੀ ਤੇ ਜਿੰਨੇ ਬੁਲਾਏ ਨੇ ਨਗੋਰੇ ਬੁਲਾਏ ਨੇ ਤੇ ਨਗੂਰੇ ਜਿਹੜਾ ਜਿਹਨੇ ਗੁਰੂ ਦਾ ਅੰਮ੍ਰਿਤ ਪਾਨ ਨਹੀਂ ਕੀਤਾ ਉਹਦੀ ਅਕਾਲ ਤਖ਼ਤ ਦੇ ਉੱਤੇ ਅਰਦਾਸ ਨਹੀਂ ਹੋ ਸਕਦੀ ਇਹ ਮਰਿਆਦਾ
1: ਤੁਸੀਂ ਇਹੋ ਜਿਹੇ ਸਿਸਟਮ ਦੇ ਵਿੱਚ ਹੁੰਦੇ ਤੁਸੀਂ ਇਹੋ ਜਿਹੀ ਜਗ੍ਹਾ ਦੇ ਉੱਪਰ ਹੁੰਦੇ ਤੁਸੀਂ ਕੀ ਕਰਦੇ ਤੁਸੀਂ ਕੀ ਸਲਾਹ ਦਿੰਦੇ
0: ਹੱਥ ਹੋ ਗਏ ਜੇ ਅਸੀਂ ਹੁੰਦੇ ਤੇ ਇਹੋ ਜਿਹੇ ਕੇਸ ਆਉਂਦੇ ਹੀ ਕਿਉਂ ਇਹੋ ਜਿਹੇ ਕੇਸ ਕਾਹਦੇ ਲਈ ਲਿਆਵੇ ਇਹਦੀ ਨਿੱਜੀ ਜ਼ਿੰਦਗੀ ਨਾਲ ਸੰਬੰਧਿਤ ਜਿਹੜੀ ਆ ਕੋਈ ਗੱਲ ਹੋਵੇ ਭਗਵੰਤ ਮਾਨ ਦੀ ਉਹਨੂੰ ਅਸੀਂ ਪੰਥਕ ਇਸ਼ੂ ਕਿਉਂ ਬਣਾਉਂਦੇ ਭਗਵੰਤ ਮਾਨ ਦੀ ਨਿੱਜੀ ਜ਼ਿੰਦਗੀ ਨਾਲ ਰਿਲੇਟਡ ਜਿਹੜੀਆਂ ਗੱਲਾਂ ਨੇ ਉਹਨੂੰ ਅਸੀਂ ਪੰਥਕ ਇਸ਼ੂ ਬਣਾ ਕੇ ਤੇ ਪੰਥ ਦੇ ਵਿੱਚ ਉਹਨੂੰ ਕਹਿੰਦੇ ਇਹਨੂੰ ਧਰੋਹੀ ਆ ਪੰਥ ਧਰੋਹੀ ਆ ਇਹਨੂੰ ਮੂੰਹ ਨਾ ਲਓ ਇਹ ਕਿਉਂ ਕਰਦੇ ਕੋਈ ਪਾਗਲ ਬੰਦਾ ਕਰ ਸਕਦਾ ਤੇ ਪਾਗਲ ਹੀ ਕਰ ਰਿਹਾ
1: ਪਰ ਉਹ ਫੋਟੋ ਦਾ ਹਵਾਲਾ ਦੇ ਦਿੰਦੇ ਨੇ ਕਹਿੰਦੇ ਗੁਰੂ ਸਾਹਿਬ ਦੀ ਫੋਟੋ
0: ਦੇਈ ਜਾਵੇ ਫੋਟੋ ਦਾ ਹਵਾਲਾ ਦੇਈ ਜਾਵੇ ਫੋਟੋ ਦਾ ਹਵਾਲਾ ਦਿੱਤਿਆਂ ਕੀ ਹੁੰਦਾ ਤੇ ਬੰਦੇ ਮਰ ਗਏ ਸਾਰੇ ਅੱਜ ਫੋਟੋ ਦੀ ਲੋੜ ਪੈ ਗਈ ਉਹਨੂੰ ਫੋਟੋਆਂ ਤੇ ਇਹਦੀਆਂ ਵੀ ਬਣੀਆਂ ਨੇ ਫੋਟੋ ਤੇ ਗੜਗਜ ਦੀਆਂ ਵੀ ਬਹੁਤ ਨੇ ਕੀ ਕਰੂਗਾ ਇਹ ਕਿੱਥੇ ਕਿੱਥੇ ਮੂੰਹ ਦਊਗਾ ਅਜੇ ਕੱਲ ਇਹਨੇ ਮੂੰਹ ਉਹਦੇ ਪੈਰੀ ਹੱਥ ਲਾਏ ਨੇ ਸੁੱਚੇ ਲੰਘਾ ਦੇ ਤੇ ਕੋਈ ਬਸ਼ਰਮ ਤੇ ਬੌਂਦਲਿਆ ਬੰਦਾ ਉਹਦੇ ਪੈਰੀ ਵੀ ਹੱਥ ਨਹੀਂ ਲਾਉਂਦਾ ਉਸ ਬੰਦੇ ਜਿਹੜੀ ਉਹਦੀ ਕਰਤੂਤ ਰਹੀ ਹੈ ਹਾਂਜੀ ਇਹਨੇ ਉਹਦੇ ਪੈਰੀ ਹੱਥ ਲਾਏ ਨੇ ਤੇ ਉਹਦੀ ਵਜ੍ਹਾ ਤੁਹਾਨੂੰ ਮੈਂ ਦੱਸੀ ਕਿਉਂ ਲਾਏ ਨੇ ਕਿ ਇਹਦਾ ਤੇ ਨਾ ਡਿਕਲੇਅਰ ਕਰਨ ਨੂੰ ਕੋਈ ਤਿਆਰ ਨਹੀਂ ਸੀ ਵੀ ਇਹਨੂੰ ਇਹੀ ਜਿਹਾ ਸਰਦਾਰ ਬਣਾ ਤਾ ਕਮੇਟੀ ਵੱਲੋਂ ਇਹ ਸੁੱਚੇ ਲੰਘਾਹ ਤੋਂ ਕਰਵਾਇਆ ਉਹਨਾਂ ਪ੍ਰੈਸ ਕਾਨਫਰੰਸ ਕਰਕੇ ਉਹਦੇ ਲਈ ਅਹਿਸਾਨਮੰਦ ਸੀ ਉਹਦੇ ਲਈ ਪੈਰੀ ਹੱਥ ਲਾਏ ਇੰਨਾ ਗਿਰ ਸਕਦਾ ਬੰਦਾ ਅਸੀਂ ਸੋਚ ਨਹੀਂ ਸਕਦੇ
1: ਅਖੀਰ ਤੁਸੀਂ ਸਿੱਖ ਸੰਪਰਦਾਵਾਂ ਨੂੰ ਕਿਵੇਂ ਦੇਖਦੇ ਉਹਨਾਂ ਦਾ ਰੋਲ ਕਿਵੇਂ ਦੇਖਦੇ
0: ਕਿਉਂਕਿ ਜਿੱਦੇ
1: ਗੜਗਾ ਸਾਹਿਬ ਉਹਨਾਂ ਨੇ ਬੁਲਾਇਆ ਉਸ ਦਿਨ ਨਾ ਤਾਂ ਬੁੱਢਾ ਦਲ ਮੁਖੀ ਬਾਬਾ ਬਲਵੀਰ ਸਿੰਘ ਉੱਥੇ ਸੀ ਨਾ ਬਾਬਾ ਹਰਨਾਮ ਸਿੰਘ ਉੱਥੇ ਸੀ ਕੋਈ ਨਹੀਂ ਉਹਨਾਂ ਦੇ ਵਿੱਚੋਂ ਪਹੁੰਚਿਆ
0: ਸਿੱਖ ਸੰਪਰਦਾਵਾਂ ਨੂੰ ਮੈਂ ਇਹੀ ਅਪੀਲ ਕਰੂੰਗਾ ਕਿ ਇਹੋ ਜਿਹੇ ਨਾਮ ਧਰੀਕ ਜਿਹੜੇ ਬੰਦੇ ਨੇ ਆਪੇ ਬਣੇ ਜਥੇਦਾਰ ਨੇ ਤੇ ਪੈਸਿਆਂ ਦੀ ਖਾਤਰ ਰੋਟੀਆਂ ਦੇ ਖਾਣ ਤਾਲ ਪੂਰਦੇ ਪਏ ਨੇ ਉਹਨਾਂ ਨੂੰ ਮਾਨਤਾ ਨਾ ਦਿਓ ਸਾਡੀ ਕੌਮ ਦਾ ਸਾਡੇ ਧਰਮ ਦਾ ਇਹਨਾਂ ਲੋਕਾਂ ਨੇ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਤੇ ਹੋਰ ਕਰਨਗੇ ਜੇ ਤੁਸੀਂ ਮਾਨਤਾ ਦਿਓਗੇ ਤੇ ਸਭ ਤੋਂ ਵੱਡਾ ਜਿਹੜਾ ਸਾਡਾ ਨੁਕਸਾਨ ਇਹੀ ਹੋ ਰਿਹਾ ਕਿ ਜਦੋਂ ਵੀ ਕਿਸੇ ਰੂੜ ਸਿੰਘ ਨੂੰ ਅਸੀਂ ਇੱਥੇ ਬਣਾਉਂਦੇ ਹਾਂ ਤੇ ਉਦੋਂ ਫਿਰ ਜਨਰਲ ਡਾਇਰ ਨੂੰ ਸਰੋਪੇ ਦਿੱਤੇ ਜਾਂਦੇ ਆ ਉਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ ਹਿਸਟਰੀ ਦੇ ਵਿੱਚ ਅਸੀਂ ਫਿਰ ਪਿੱਠਦੇ ਰਹਿੰਦੇ ਹਾਂ ਤੇ ਜਦੋਂ ਸਾਡੀਆਂ ਅੱਖਾਂ ਖੁੱਲੀਆਂ ਅਸੀਂ ਜਿਉਂਦੇ ਜਾਗਦੇ ਦੇਖ ਰਹੇ ਹਾਂ ਵੀ ਇਹ ਬੰਦਾ ਕੀ ਕਰ ਰਿਹਾ ਕੀ ਮਤਲਬ ਆ ਦੱਸੋ ਇੱਕ ਭਗਵੰਤ ਮਾਨ ਦੀ ਨਿੱਜੀ ਜ਼ਿੰਦਗੀ ਨੂੰ ਪਤਾ ਨਹੀਂ ਉਹ ਕਦੋਂ ਦੀ ਕਿਹੜੇ ਵੇਲੇ ਦੀ ਉਹ ਹੈਗੀ ਆ ਤੇ ਉਹਨੂੰ ਇਹ ਲਿਆ ਕੇ ਪੰਥਕ ਇਸ਼ੂ ਬਣਾ ਰਿਹਾ ਤੇ ਪੰਥਕ ਇਸ਼ੂ ਬਣਾ ਕੇ ਤੇ ਉਹਨੂੰ ਜਿਹੜਾ ਬਹੁਤ ਲੰਬੇ ਪ੍ਰੋਸੀਜਰ ਤੋਂ ਬਾਅਦ ਇੱਕ ਹੁਕਮ ਹੁੰਦਾ ਕਿ ਇਹਨੂੰ ਮੂੰਹ ਨਾ ਲਾਇਆ ਜਾਵੇ ਇਹਦੇ ਨਾਲ ਸਾਂਝ ਨਾ ਰੱਖੀ ਜਾਵੇ ਇਹ ਧਰਮ ਧਰੋਹੀ ਆ ਉਹ ਗੱਲ ਆ ਜਿਹੜੀ ਅੱਜ ਉਹ ਬਿਨਾਂ ਫੈਸਲੇ ਤੋਂ ਸੁਣਾਈ ਜਾ ਰਿਹਾ ਤੇ ਇਹ ਜਿਹੜਾ ਇਹੋ ਜਿਹੜੇ ਅਕਿਰਤ ਕਰਨ ਲੋਕ ਨੇ ਉਹਨਾਂ ਨੂੰ ਅਕਾਲ ਤਖ਼ਤ ਸ਼ੋਭਦਾ ਨਹੀਂ ਅਕਾਲ ਤਖ਼ਤ ਦੇ ਉੱਤੇ ਉਹ ਸ਼ੋਭਦੇ ਨਹੀਂ ਉਹ ਭਾਰ ਪਏ ਹੋਏ ਨੇ ਅਕਾਲ ਤਖ਼ਤ ਦੇ ਉੱਤੇ ਤੇ ਇਹੋ ਜਿਹੇ ਬੰਦਿਆਂ ਨੂੰ ਨਾ ਤੇ ਸਹਿਯੋਗ ਦਿਓ ਨਾ ਉਹਨਾਂ ਨੂੰ ਸਪੋਰਟ ਕਰੋ ਨਾ ਉਹਨਾਂ ਨੂੰ ਮਾਨਤਾ ਦਿਓ
1: ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਖਾਲਸਾ ਸ੍ਰੀ ਵਾਹਿਗੁਰੂ ਫਤਿਹ
2: ਓਹੋ ਅੱਜ ਫੇਰ ਨੀ ਲੋਡ ਮਿਲਿਆ
3: ਕੀ ਹੋਇਆ
2: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਆ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
3: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਏ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5878321208 ਜਾਂ ਰਮਨ ਵੜੈਚ 7807530001

0: सोनिक इंश्योरेंस। मर्सिडीज कार खरीदना चाहते हो हुण कैनेडा दे विच तुहाडे सुपने सच होण दा समा आ गया।
1: कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े मर्सिडीज बेंस कंट्री हिल पहुंचो ते सिद्धी गलबात करो गौरव शर्मा दे नाल। पंजाबी, हिंदी, उर्दू जां फिर अंग्रेजी दे विच गलबात करो, गौरव शर्मा तुहानू देणगे वधिया सलाह ते वधिया डील्स। मर्सिडीज बेंस कंट्री हिल्स 70 दे करीब कारां दी डिस्प्ले वाला वड्डा शोरूम। सब दा माण, सब दी चाहत, अपनी सुपनमई कार खरीदने लई गौरव शर्मा नू शोरूम च जाके मिलो या फिर फोन कर लो 4039036757।
0: मर्सिडीज बेंस कंट्री हिल्स।
2: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
3: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
0: कैनेडा विच रहंदिया इंश्योरेंस दी बहुत अहमियत है। किसी भी तरह दी इंश्योरेंस लई पंजाब इंश्योरेंस दे रीजनल मैनेजर हरपिंदर सिद्धू नाल आज ही संपर्क करो। सुपर वीजा, लाइफ इंश्योरेंस, मॉर्गेज इंश्योरेंस, RESP दिया वधिया सेवावां लई पिछले लंबे अरसे तो कैलगरी विच जानिया पहचानिया नाम है हरपिंदर सिद्धू। ए इंश्योरेंस लई नामवर कंपनियां नाल काम करदे हन। होर जानकारी लई पंजाब इंश्योरेंस दे हरपिंदर सिद्धू नाल 403-404-3500 ते संपर्क करो।
1: अपने घर दा दूजा नाम आ सुकून ते कैनेडा च घर खरीदना एक वड्डी चुनौती।
2: घर खरीदण तो पहला इत्मीनान नाल किसे प्रोफेशनल दी सलाह जरूर लाओ।
1: वधिया घर खरीदना, पैसे बचाउणे ने, सिरदर्दी तो भी बचना, ते याद कर लो एक नाम मनदीप सिंह गिल।
2: सिर्फ घर खरीदण लई ही नहीं बल्कि वेचना भी होवे तां बिल्कुल सही सलाह देणगे मनदीप सिंह गिल।
1: घर खरीदण ते वेचण लई मैक्सवेल सेंट्रल दे नाल काम करदे मनदीप सिंह गिल देणगे वधिया सलाह ते प्रोफेशनल सर्विस।
2: ਰਿਅਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
1: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲੋ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
2: ਮੈਕਸਵੈਲ ਸੈਂਟਰਲ ਦੇ ਰਿਅਲਟਰ ਮਨਦੀਪ ਸਿੰਘ ਗਿੱਲ 4036171868।
0: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 587-617-4496। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
4: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ।

0: ਹਫਤੇ ਦੇ ਸੱਤੇ ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
0: ਦੂਜੀ ਲੋਕੇਸ਼ਨ 117-7771 ਐਵੇਨਿਊ
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
1: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
0: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835 ਬਾਏ ਬਾਏ

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ।

0: होम केयर इनवाइसी प्रोग्राम इहदे लई गवर्नमेंट फंडिंग हैगी आ उहदे लई तुहानू कोई भी क्वेश्चंस होण तुसी सानू फोन कर सकदे हो 8257600983 ते थैंक यू
1: कैनेडा विच रहंदिया इंश्योरेंस दी बहुत अहमियत है किसी भी तरह दी इंश्योरेंस लई पंजाब इंश्योरेंस दे रीजनल मैनेजर हरपिंदर सिद्धू नाल आज ही संपर्क करो सुपर वीजा लाइफ इंश्योरेंस मॉर्गेज इंश्योरेंस आरईएसपी दियां वधिया सेवावां लई पिछले लंबे अरसे तो कैलगरी विच जानिया पहचानिया नाम है हरपिंदर सिद्धू ए इंश्योरेंस लई नामवर कंपनियां नाल काम करदे हन होर जानकारी लई पंजाब इंश्योरेंस दे हरपिंदर सिद्धू नाल 403-404-3500 ते संपर्क करो
2: अपने घर दा दूजा नाम आया सुकून ते कैनेडा च घर खरीदना एक वड्डी चुनौती
3: घर खरीदण तो पहला इत्मीनान नाल किसे प्रोफेशनल दी सलाह जरूर लाओ
2: वधिया घर खरीदना पैसे बचाउणे ने सिरदर्दी तो भी बचना ते याद कर लो एक नाम मनदीप सिंह गिल
3: सिर्फ घर खरीदण ले ही नहीं बल्कि बेचना भी होवे ता बिल्कुल सही सलाह देणगे मनदीप सिंह गिल
2: घर खरीदण ते बेचण लई मैक्सवेल सेंट्रल दे नाल काम करदे मनदीप सिंह गिल देणगे वधिया सलाह ते प्रोफेशनल सर्विस
3: ਰੀਅਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
3: ਮੈਕਸਵੈਲ ਸੈਂਟਰਲ ਦੇ ਰੀਅਲਟਰ ਮਨਦੀਪ ਸਿੰਘ ਗਿੱਲ 403-617-1868
1: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
4: सोने घर दी निशानी हुंदी है शानदार फ्लोरिंग जिथे कदम रखदिया ही तुहाडे मेहमान फ्लोरिंग कंपनी दा पता पुछन लग जान ते ओ पता है कैलगरी कारपेट एम्पायर जिथे तुसी ले सकदे हो अपनी पसंदी फ्लोरिंग दा समान फ्लोरिंग घर दा होवे या होवे कमर्शियल नवा लवाना होवे या होवे रेनोवेशन दा प्लान कारपेट हार्डवुड लेमिनेट टाइल ते होर शानदार फ्लोरिंग दे डिजाइनां नाल भरिया है इना दा शोरूम अज ही इना दे शोरूम ते पुज्जो 2935 19th Street नॉर्थ ईस्ट कैलगरी कैलगरी कारपेट Empire. Phone number 403-510-1515-2935-19th Street, North East Calgary.
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
3: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
3: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
2: ਦੂਜੀ ਲੋਕੇਸ਼ਨ 117-7771-80 ਐਵੀਨਿਊ
3: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
3: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ
2: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
3: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835 ਬਾਏ ਬਾਏ

ਕਰੀਏ ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ

0: ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
2: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
1: ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
2: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
1: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
2: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
1: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
2: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
1: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
2: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
1: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
4: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
1: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
4: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
5: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰੰਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
6: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
5: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ